सत्संग मन वृत्तियां जोड़ो, अपने मना नू ऐसी थां ते

ਜਿੱਥੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਅੱਜ ਦੇ ਦਿਨ ਤਵੀ ਤੇ ਸਮਾਧੀ ਲਾਈ। ਇੱਕ ਵਾਰ ਰਸਨਾ ਪਵਿੱਤਰ ਕਰੋ ਤੇ ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ। ਜਿਨ੍ਹਾਂ ਨਹੀਂ ਆਖਿਆ ਇੱਕ ਵਾਰੀ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਤੁਸੀਂ ਮਹਿਸੂਸ ਕਰ ਰਹੇ ਹੋ ਕਿਤਨੀ ਗਰਮੀ ਹੈ ਇੱਥੇ, ਫਿਰ ਇਸ ਤੋਂ ਬਾਅਦ ਅੱਜ ਦੀ ਗਰਮੀ ਦਾ ਅੰਦਾਜ਼ਾ ਲਾਓ। ਇੰਡੀਆ ਤੇ ਪਾਕਿਸਤਾਨ ਕਿੰਨੀ ਗਰਮੀ ਹੋਏਗੀ, ਜਿਸ ਹਵੇਲੀ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਬੈਠੇ, ਸਾ ਧਰਤੀ ਭਈ ਹਰਿਆਵਲੀ, ਤਨ ਹੈ ਉਹ ਹਵੇਲੀ ਤੇ ਤਨ ਹੈ ਉਹ ਭੱਠੀ, ਜਿਸ ਭੱਠੀ ਦੇ ਉੱਪਰ ਤਨ ਹੈ ਉਹ ਤਵੀ, ਜਿਸ ਤਵੀ ਦੇ ਉੱਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਮਾਧੀ ਲਾਈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਇੱਕ ਲਾਹੌਰ ਦੀਆਂ ਉੱਚੀਆਂ ਹਵੇਲੀ ਦੀਆਂ ਉੱਚੀਆਂ ਕੰਧਾਂ, ਅੰਦਰ ਕੋਈ ਹਵਾ ਜਾਣ ਦਾ ਵੀ ਰਸਤਾ ਨਹੀਂ, ਤੇ ਚੰਦੂ ਨੇ ਇੱਕ ਸਵਾਲ ਕੀਤਾ, ਆਖਿਆ ਗੁਰੂ ਅਰਜਨ ਦੇਵ ਜੀ, ਜੇ ਮੇਰੀ ਬੱਚੀ ਦਾ ਰਿਸ਼ਤਾ ਤੁਸੀਂ ਮੰਨ ਲਵੋ, ਤੁਹਾਡੀ ਪੂਜਾ ਕੀਤੀ ਜਾਏਗੀ, ਤੁਹਾਡਾ ਸਤਿਕਾਰ ਕੀਤਾ ਜਾਏਗਾ, ਜੇ ਤੁਸੀਂ ਮੇਰੀ ਬੱਚੀ ਦਾ ਰਿਸ਼ਤਾ ਨਾ ਮੰਨਿਆ, ਆਪਣੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਨਾਲ ਜੇ ਮੇਰੀ ਬੱਚੀ ਦਾ ਰਿਸ਼ਤਾ ਨਾ ਕੀਤਾ।

ਇਹ ਪੱਠੀ ਤਪਦੀ ਹੈ ਜਿਹਦੇ ਵਿੱਚ ਕਈ ਮਨ ਲੱਕੜ ਪਈ ਹੈ। ਇਹਦੇ ਉੱਪਰ ਇੱਕ ਤਵੀ ਰੱਖੀ ਜਾਏਗੀ, ਉਸ ਤਵੀ ਦੇ ਉੱਪਰ ਤੁਹਾਨੂੰ ਸਮਾਧੀ ਲੈਣੀ ਪਵੇਗੀ। ਫਿਰ ਇੱਥੇ ਬਸ ਨਹੀਂ, ਤਵੀ ਲਾਲ ਹੋ ਜਾਏਗੀ, ਸਮਾਧੀ ਲੈਣੀ ਪਵੇਗੀ। ਉਸ ਤੋਂ ਬਾਅਦ ਸੂਰਜ ਦੀ ਅਤ ਗਰਮੀ ਅਤੇ ਉਸ ਤੋਂ ਬਾਅਦ ਰੇਤਾਂ ਦੇ ਗਰਮ ਰੇਤਾਂ ਉਹਦੇ ਕੜਛੇ ਭਰ ਭਰ ਕੇ ਤੁਹਾਡੇ ਸਿਰ ਤੇ ਪਾਏ ਜਾਣਗੇ ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਐ ਤੇਰੀ ਲਾਲ ਤਵੀ ਸਾਡੇ ਲਈ ਕੋਮਲ ਫੁੱਲਾਂ ਦੀ ਸੇਜ ਹੈ, ਤੇਰਾ ਸੜਦਾ ਤੇ ਬਲਦਾ ਰੇਤਾ ਸਾਡੇ ਲਈ ਫੁੱਲਾਂ ਦੀ ਵਰਖਾ ਹੈ। ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਕੋਈ ਗੱਲ ਨਹੀਂ, ਇਹ ਸਾਰਾ ਕੁਝ ਸਾਨੂੰ ਮਨਜ਼ੂਰ ਹੈ, ਕਿਉਂਕਿ ਸਾਨੂੰ ਸਾਧ ਸੰਗਤ ਨੇ ਇੱਕ ਚਿੱਠੀ ਲਿਖੀ ਕਿ ਚੰਦੂ ਦੀ ਲੜਕੀ ਦਾ ਰਿਸ਼ਤਾ ਪ੍ਰਵਾਨ ਨਹੀਂ ਕਰਨਾ, ਕਿਉਂਕਿ ਚੰਦੂ ਨੇ ਆਪਣੇ ਆਪ ਨੂੰ ਚਬਾਰਾ ਤੇ ਗੁਰੂ ਘਰ ਨੂੰ ਮੋਰੀ ਦੱਸਿਆ ਹੈ। ਇੱਕ ਵਾਰ ਰਸਨਾ ਪਵਿੱਤਰ ਕਰੋ ਤੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਓ ਇੱਕ ਵਾਰੀ ਸਾਰੇ ਪੜ੍ਹ ਲਈਏ ਪਹਿਲਾਂ।

ਇਹ ਜੋ ਤੱਤੀ ਤਵੀ ਹੈ, ਇਸ ਤਵੀ ਤੇ ਬੈਠ ਕੇ ਮੈਂ ਸ਼ਹੀਦੀ ਦੇ ਪੂਰਨੇ ਪਾਣੇ ਨੇ, ਇਸੇ ਤਵੀ ਤੇ ਬੈਠ ਕੇ ਮੈਂ ਸ਼ਹੀਦੀ ਦੀ ਨੀਂਹ ਰੱਖਣੀ ਹੈ ਤੇ ਜਦੋਂ ਸਮਾਂ ਆ ਗਿਆ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜਦੋਂ ਇਸ ਤਵੀ ਤੇ ਸਮਾਧੀ ਲਾਉਣ ਲੱਗੇ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਅੰਦਰ ਇੰਨੀ ਸ਼ਾਂਤੀ ਸੀ, ਅੱਗ ਦੀ ਤਪਸ਼ ਠੰਡੀ ਹੋਣ ਲੱਗੀ ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ

ਜੇ ਤੂੰ ਅੱਜ ਠੰਡੀ ਹੋ ਗਈ ਤੇ ਕੱਲ ਨੂੰ ਲੋਕ ਕਹਿਣਗੇ ਕਿ ਗੁਰੂ ਅਰਜਨ ਆਪਣੀ ਸ਼ਕਤੀ ਦਿਖਾ ਕੇ ਅੱਗ ਨੂੰ ਠੰਡਾ ਕਰ ਗਿਆ। ਤੇਰੇ ਅੰਦਰ ਜਿਤਨੀ ਵੀ ਤਪਸ਼ ਹੈ ਉਹ ਅੱਜ ਸਾਰੀ ਵਿਖਾ ਦੇ। ਤੂੰ ਜਿਤਨੀ ਜ਼ਿਆਦਾ ਤਪੇਂਗੀ ਮੇਰਾ ਇਮਤਿਹਾਨ ਦਾ ਪੇਪਰ ਚੰਗਾ ਹੋਵੇਗਾ। ਐ ਕਵੀ, ਜਿਤਨੀ ਤੇਰੇ ਅੰਦਰ ਤਪਸ਼ ਹੈ ਤੂੰ ਆਪਣੀ ਤਪਸ਼ ਵੀ ਅੱਜ ਦਿਖਾ ਦੇ। ਤੇ ਹਜ਼ੂਰ ਨੇ ਸੂਰਜ ਨੂੰ ਵੀ ਇਹ ਗੱਲ ਕਹੀ ਕਿ ਜਿਤਨਾ ਤੂੰ ਅੱਜ ਤਪ ਸਕਨੇ, ਜਿਤਨੀ ਤੇਰੇ ਅੰਦਰ ਗਰਮੀ ਹੈ ਉਹ ਸਾਰੀ ਅੱਜ ਲਾਹੌਰ ਦੀ ਹਵੇਲੀ ਵਿੱਚ ਸੁੱਟ ਦੇ, ਤਾਂ ਕਿ ਮੇਰਾ ਇਮਤਿਹਾਨ ਹੋਵੇ। ਇੱਕ ਵਾਰੀ ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ। ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਬੈਠੇ ਨੇ ਤਵੀ ਤੇ, ਸਾਹਮਣੇ ਖੜਾ ਸਾਈ ਮੀਆਂ ਮੀਰ। ਹਜ਼ੂਰ ਕਹਿੰਦੇ ਨੇ ਸਾਈ ਜੀ ਤੁਸੀਂ ਕਿਸੇ ਦਿਨ ਇੱਕ ਸਵਾਲ ਕੀਤਾ ਸੀ, ਉਹ ਸਵਾਲ ਕਿਹੜਾ ਹੈ? ਮੀਆਂ ਮੀਰ ਜੀ ਨੇ ਇੱਕ ਸਵਾਲ ਕੀਤਾ ਸੀ, ਭਲਾ ਇਹ ਕਿਵੇਂ ਹੋ ਸਕਦਾ ਹੈ ਖੁਸ਼ੀ ਤੇ ਗਮੀ ਨੂੰ ਇੱਕੋ ਜਿਹਾ ਕੋਈ ਮੰਨੇ? ਖੁਸ਼ੀ ਤਾਂ ਖੁਸ਼ੀ ਹੁੰਦੀ ਹੈ ਤੇ ਗਮੀ ਗਮੀ ਹੁੰਦੀ ਹੈ। ਜਿਤਨਾ ਬੰਦਾ ਕਿਸੇ ਦੇ ਵਿਆਹ ਤੇ ਖੁਸ਼ ਹੁੰਦਾ ਤੇ ਜਦੋਂ ਕਿਸੇ ਦੀ ਅਰਥੀ ਨਾਲ ਜਾ ਰਿਹਾ ਹੋਵੇ ਉਹ ਖੁਸ਼ੀ ਤਾਂ ਨਹੀਂ ਨਾ ਹੁੰਦੀ। ਕਹਿਣ ਲੱਗਾ ਸੱਚੇ ਪਾਤਸ਼ਾਹ, ਆਪ ਜੀ ਨੇ ਸੁਖਮਨੀ ਸਾਹਿਬ ਜੀ ਦੇ ਵਿੱਚ ਇੱਕ ਪੌੜੀ ਉਚਾਰੀ ਏ, ਉਹ ਕਿਹੜੀ ਪੌੜੀ ਏ? ਤੁਸੀਂ ਵੀ ਸਾਰੇ ਰੋਜ਼ ਪੜ੍ਹਦੇ ਹੋ।

ਹਰ ਇੱਕ ਕਹਿੰਦੇ ਨੇ ਖੁਸ਼ੀ ਤੇ ਸੋਗ ਕਹਿੰਦੇ ਨੇ ਉਹਦੇ ਬਾਰੇ ਆਪ ਜੀ ਨੂੰ ਪਤਾ ਹੈ। ਸੋਗ ਕਹਿੰਦੇ ਨੇ ਦੁੱਖ ਨੂੰ। ਆਪ ਜੀ ਨੇ ਇਹ ਪੰਕਤੀਆਂ ਉਚਾਰੀਆਂ ਨੇ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਸਾਈਂ ਜੀ ਕੋਈ ਸਮਾਂ ਆਵੇਗਾ, ਇਹਨਾਂ ਪੰਕਤੀਆਂ ਦਾ ਜਵਾਬ ਤੁਹਾਨੂੰ ਦੇਵਾਂਗੇ। ਤਾਂ ਅੱਜ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਸਤ ਸੰਗਤ ਸਮਾਧੀ ਲਾ ਕੇ ਬੈਠੇ ਨੇ ਤਵੀ ਤੇ ਚਾਰੇ ਪਾਸਿਓਂ ਅੱਗ ਨੇ ਵੀ ਆਪਣੀ ਤਪਸ਼ ਦਾ ਜ਼ੋਰ ਪਾਇਆ ਤੇ ਹਜ਼ੂਰ ਕਹਿੰਦੇ ਨੇ ਜਦੋਂ ਮੈਂ ਹਰਿਮੰਦਰ ਸਾਹਿਬ ਤਖ਼ਤ ਤੇ ਬੈਠਦਾ ਸੀ ਤੇ ਅੱਜ ਮੈਂ ਤਵੀ ਤੇ ਬੈਠਾਂ, ਕਹਿੰਦੇ ਨੇ ਮੇਰੇ ਚਿਹਰੇ ਵਿੱਚ ਕੋਈ ਫਰਕ ਤਾਂ ਨਹੀਂ ਆਇਆ ਉਦੋਂ ਤੋਂ ਅੱਜ ਦਾ।

ਸਹਿਰ ਤੇ ਅੰਮ੍ਰਿਤ ਨੂੰ ਇੱਕ ਸਮਝਣ ਵਾਲਾ ਸਾਧ ਸੰਗਤ ਇਹ ਵੀ ਇੱਕ ਅਵਸਥਾ ਹੈ। ਮੀਰਾਂ ਦਾ ਮਨ ਅਕਾਲ ਪੁਰਖ ਦੇ ਚਰਨਾਂ ਨਾਲ ਜੁੜਿਆ ਹੋਇਆ। ਕਹਿੰਦੇ ਨੇ ਕਿ ਇਹਦੀ ਭਗਤੀ ਲੋਕਾਂ ਨੂੰ ਚੰਗੀ ਨਾ ਲੱਗੀ, ਇਹਦੇ ਘਰਦਿਆਂ ਨੂੰ ਵੀ ਚੰਗੀ ਨਾ ਲੱਗੀ। ਉਹਨਾਂ ਨੇ ਇੱਕ ਜ਼ਹਿਰ ਦਾ ਪਿਆਲਾ ਤਿਆਰ ਕੀਤਾ ਤੇ ਨਾਲ ਇਹ ਗੱਲ ਕਹਿ ਦਿੱਤੀ ਕਿ ਪਰਮਾਤਮਾ ਨੇ ਤੇਰੇ ਲਈ ਅੰਮ੍ਰਿਤ ਦਾ ਪਿਆਲਾ ਭੇਜਿਆ, ਤੂੰ ਇਹ ਪੀ ਲੈ। ਤੇ ਜਿਸ ਨੂੰ ਇਹ ਪਤਾ ਲੱਗ ਜਾਏ ਕਿ ਮੈਂ ਅੰਮ੍ਰਿਤ ਪੀਣਾ ਹੈ, ਅੰਮ੍ਰਿਤ ਕੀ ਸਾਰ ਸੋਈ ਜਾਣੇ, ਜੇ ਅੰਮ੍ਰਿਤ

ਤੇ ਅੰਮ੍ਰਿਤ ਪੀ ਕੇ ਤੇ ਅਮਰ ਹੋ ਜਾਂਦਾ। ਕਹਿੰਦੇ ਨੇ ਕਿ ਮੀਆਂ ਇਸਨੇ ਮੀਰਾ ਨੇ ਅੰਮ੍ਰਿਤ ਦੇ ਪਿਆਲੇ ਨੂੰ ਹੱਸ ਕੇ ਆਪਣੇ ਹੱਥਾਂ ਤੇ ਲਿਆ। ਹੈ ਤਾਂ ਜ਼ਹਿਰ ਦਾ ਪਿਆਲਾ ਸੀ ਪਰ ਜਿਹੜਾ ਜ਼ਹਿਰ ਸਮਝੇ ਹੀ ਨਾ। ਤੇ ਸਾਧ ਸੰਗਤ ਇੱਥੇ ਇੱਕ ਭੇਦ ਹੈ ਇੱਕ ਗੱਲ ਦਾ। ਇਹ ਪਿਆਲਾ ਤਾਂ ਜ਼ਹਿਰ ਦਾ ਸੀ ਪਰ ਜਦੋਂ ਨਾਮ ਜਪਣ ਵਾਲਿਆਂ ਦੇ ਹੱਥਾਂ ਤੇ ਗਿਆ ਇਹ ਜ਼ਹਿਰ ਨਾ ਰਹੀ ਇਹ ਅੰਮ੍ਰਿਤ ਬਣ ਗਈ। ਪੀਆ ਜਬ ਜ਼ਹਿਰ ਕਾ ਪਿਆਲਾ ਤੋ ਅੰਮ੍ਰਿਤ ਕਾ ਮਜ਼ਾ ਪਾਇਆ। ਛੂਆ ਜਬ ਨਾਗ ਕੇ ਫਨ ਕੋ ਮਦਨ ਮੋਹਨ ਨਜ਼ਰ ਆਇਆ। ਇਹ ਬੰਦਗੀ ਵਾਲਿਆਂ ਦੀ ਦਾਸਤਾਨ ਹੈ ਇਹ ਬੰਦਗੀ ਕਰਨ ਵਾਲਿਆਂ ਦੀ ਕਹਾਣੀ ਹੈ। ਅਜੇ ਹਜ਼ੂਰ ਤਵੀ ਤੇ ਬੈਠੇ ਨੇ ਤੇ ਕਹਿੰਦੇ ਨੇ ਸਾਈਂ ਮੀਆਂ ਮੀਰ ਜੀ ਅੱਜ ਤੁਹਾਡੇ ਕੁਝ ਸਵਾਲਾਂ ਦਾ ਜਵਾਬ ਦੇ ਰਿਹਾ। ਤੁਸੀਂ ਕਿਹਾ ਸੀ ਇਹ ਕਿਵੇਂ ਹੋ ਸਕਦਾ ਖੁਸ਼ੀ ਤੇ ਗਮੀ ਨੂੰ ਕੋਈ ਇੱਕੋ ਜਿਹਾ ਸਮਝੇ। ਅੱਜ ਤੁਸੀਂ ਦੇਖ ਲਓ ਮੇਰੇ ਚਿਹਰੇ ਤੇ ਆਨੰਦ ਦਾ ਖੇੜਾ ਟਪਕਦਾ ਹੈ। ਤੁਸੀਂ ਸਵਾਲ ਕੀਤਾ ਸੀ ਇਹ ਕਿਵੇਂ ਹੋ ਸਕਦਾ ਹੈ ਨੇ ਭਗਤ ਨਾਮਦੇਵ ਜੀ ਨੇ ਅਕਾਲ ਪੁਰਖ ਦੇ ਅੱਗੇ ਕੀਤਾ। ਕੋਈ ਐਸਾ ਭਗਤ ਹੈ ਜਿਹੜਾ ਸੋਨੇ ਨੂੰ ਤੇ ਮਿੱਟੀ ਨੂੰ ਇੱਕ ਕਰਕੇ ਸਮਝੇ? ਭਗਵਾਨ ਕਹਿਣ ਲੱਗੇ ਨਾਮਦੇਵ ਹਾਂ ਐਸੇ ਭਗਤ ਵੀ ਨੇ ਜਿਨ੍ਹਾਂ ਭਗਤਾਂ ਨੇ ਸੋਨੇ ਤੇ ਮਿੱਟੀ ਨੂੰ ਇੱਕ ਜਾਣਿਆ ਹੈ। ਸਤਸੰਗਤ ਜਿਹੜਾ ਸੋਨੇ ਤੇ ਮਿੱਟੀ ਨੂੰ ਇੱਕ ਸਮਝੇ ਉਸ ਨੂੰ ਬ੍ਰਹਮ ਗਿਆਨੀ ਕਹਿੰਦੇ ਨੇ। ਇੱਕ ਵਾਰੀ ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ। ਆ ਪੜ੍ਹਦੇ ਹੋ ਨਾ ਤੁਸੀਂ।

0: ਕਵਲ ਰਹਿੰਦਾ ਪਰ ਜਿਉਂ ਜਿਉਂ ਪਾਣੀ ਵਧਦਾ ਜਾਏਗਾ ਕਵਲ ਫੁੱਲ ਵੀ ਵਧਦਾ ਜਾਏਗਾ। ਮੈਂ ਅਰਜ਼ ਕਰ ਰਿਹਾ ਸੀ ਕਿ ਮਿੱਟੀ ਤੇ ਸੋਨੇ ਨੂੰ ਇੱਕ ਸਮਝਣ ਵਾਲਾ ਭਗਤ ਨਾਮਦੇਵ ਜੀ ਕਹਿੰਦੇ ਨੇ ਹੇ ਅਕਾਲ ਪੁਰਖ ਕੀ ਮੈਨੂੰ ਵਿਖਾ ਸਕਦੇ ਹੋ ਜਿਸ ਨੇ ਮਿੱਟੀ ਤੇ ਸੋਨੇ ਨੂੰ ਇੱਕ ਸਮਝਿਆ ਹੋਵੇ। ਸਤਸੰਗ ਦੋ ਇਸਤਰੀ ਪੁਰਸ਼ ਸਨ ਪਰ ਭਗਤੀ ਵਿੱਚ ਹਰ ਵੇਲੇ ਲੀਨ ਰਹਿੰਦੇ ਸਨ। ਸੁਖ ਨੂੰ ਵੀ ਉਸਦੀ ਦਾਤ ਸਮਝਦੇ ਸਨ ਤੇ ਦੁੱਖ ਨੂੰ ਵੀ ਉਸਦੀ ਹੀ ਦਾਤ ਸਮਝਦੇ ਸਨ। ਜੰਗਲ ਵਿੱਚ ਲੱਕੜਾਂ ਤੋੜਨ ਜਾਂਦੇ ਨੇ, ਅਧੀਆਂ ਲੱਕੜਾਂ ਬਾਜ਼ਾਰ ਵਿੱਚ ਵੇਚਦੇ ਨੇ, ਅਧੀਆਂ ਲੱਕੜਾਂ ਨਾਲ ਆਪਣੀ ਰਸੋਈ ਦਾ ਕਾਰੋਬਾਰ ਕਰਦੇ ਨੇ। ਅੱਜ ਇੱਕ ਸਮਾਂ ਐਸਾ ਆਇਆ ਅਕਾਲ ਪੁਰਖ ਨੇ ਸੋਨੇ ਦੀਆਂ ਮੋਹਰਾਂ ਵਿਛਾ ਦਿੱਤੀਆਂ ਜਿਹੜੇ ਪਾਸੋਂ ਉਹਨਾਂ ਨੇ ਆਉਣਾ ਸੀ। ਤੇ ਭਗਤ ਨਾਮਦੇਵ ਜੀ ਨੂੰ ਲੈ ਕੇ ਆਪ ਇਸ ਜੰਗਲ ਦੇ ਕੁਝ ਦਰਖਤਾਂ ਦੇ ਪਿੱਛੇ ਖੜੇ ਹੋ ਗਏ ਤੇ ਕੀ ਦੇਖਦੇ ਨੇ, ਪਿੱਛੇ ਪਿੱਛੇ ਇਸਤਰੀ ਹੈ, ਅੱਗੇ ਅੱਗੇ ਪੁਰਸ਼ ਹੈ। ਇਹਨਾਂ ਦਾ ਨਾਮ ਹੈ ਰਾਂਕਾ ਤੇ ਬਾਂਕਾ। ਟੁਰੇ ਆ ਰਹੇ ਨੇ, ਲੱਕੜਾਂ ਸਿਰ ਤੇ ਨੇ, ਉਸ ਅਕਾਲ ਪੁਰਖ ਦੇ ਗੁਣ ਗਾਉਂਦੇ ਗਾਉਂਦੇ ਜਦੋਂ ਇਹਨਾਂ ਮੋਹਰਾਂ ਦੇ ਕੋਲ ਆਏ ਤੇ ਸਾਧ ਸੰਗਤ ਜਿਹੜਾ ਪੁਰਸ਼ ਸੀ ਨਾ, ਉਹਨੇ ਲੱਕੜਾਂ ਇੱਕ ਪਾਸੇ ਰੱਖ ਦਿੱਤੀਆਂ ਤੇ ਬੁੱਕ ਭਰ ਭਰ ਕੇ ਮਿੱਟੀ ਦੇ ਮੋਹਰਾਂ ਤੇ ਪਾ ਰਿਹਾ। ਇਸਤਰੀ ਨੇ ਪਿੱਛੋਂ ਦੇਖਿਆ ਤੇ ਕਹਿਣ ਲੱਗੀ ਇਹ ਕੀ ਕਰ ਰਹੇ ਹੋ? ਕਹਿਣ ਲੱਗਾ ਕੁਛ ਨਹੀਂ। ਕਹਿਣ ਲੱਗੀ ਨਹੀਂ, ਮੈਨੂੰ ਦੱਸੋ ਕਿ ਲੱਕੜਾਂ ਦਾ ਭਾਰ ਜ਼ਿਆਦਾ ਹੈ, ਸ਼ਾਇਦ ਤੁਸੀਂ ਥਕੇਵਾਂ ਮਹਿਸੂਸ ਕਰ ਰਹੇ ਹੋ ਤਾਂ ਲੱਕੜਾਂ ਤੁਸੀਂ ਥੱਲੇ ਰੱਖ ਦਿੱਤੀਆਂ ਨੇ। ਫਿਰ ਕਹਿਣ ਲੱਗਾ ਕੁਛ ਨਹੀਂ। ਕਹਿਣ ਲੱਗੀ ਇਸਤਰੀ ਕੁਝ ਦੱਸਣਾ ਪਵੇਗਾ। ਕਹਿਣ ਲੱਗਾ ਇਹ ਕੁਝ ਮੋਹਰਾਂ ਪਈਆਂ ਸਨ ਸੋਨੇ ਦੀਆਂ, ਹੈ ਤਾਂ ਮਿੱਟੀ, ਇਨ੍ਹਾਂ ਇਸ ਮਿੱਟੀ ਦੇ ਉੱਪਰ ਮੈਂ ਮਿੱਟੀ ਪਾ ਰਿਹਾ। ਤੇ ਕਹਿਣ ਲੱਗੀ ਕਾਹਦੇ ਵਾਸਤੇ? ਕਹਿਣ ਲੱਗਾ ਮੈਂ ਸੋਚਿਆ ਕਿ ਇਸਤਰੀ ਦਾ ਮਨ ਗਹਿਣੇ ਨੂੰ ਵੇਖ ਕੇ ਲੁਭਾਏਮਾਨ ਹੋ ਜਾਂਦਾ। ਮੈਂ ਸੋਚਿਆ ਜੇ ਕਿਤੇ ਤੇਰੀ ਨਜ਼ਰ ਵਿੱਚ ਇਹ ਮੋਹਰਾਂ ਪੈ ਗਈਆਂ ਤੇ ਤੇਰਾ ਮਨ ਪਰਮਾਤਮਾ ਨਾਲੋਂ ਟੁੱਟ ਕੇ ਇਹਨਾਂ ਮੋਹਰਾਂ ਵਿੱਚ ਆ ਜਾਏਗਾ। ਇੱਕ ਵਾਰੀ ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਇੰਨਾ ਬਚਨ ਆਖਿਆ ਤਾਂ ਇਹ ਇਸਤਰੀ ਕਹਿਣ ਲੱਗੀ ਤੁਸੀਂ ਇਹਨਾਂ ਮੋਹਰਾਂ ਨੂੰ ਕੀ ਸਮਝਦੇ ਹੋ? ਕਹਿਣ ਲੱਗਾ ਮਿੱਟੀ। ਤੇ ਕਹਿਣ ਲੱਗੇ ਇਹ ਜਿਹੜੀ ਧਰਤੀ ਤੂੰ ਚੁੱਕ ਚੁੱਕ ਕੇ ਬੁੱਕ ਭਰ ਭਰ ਕੇ ਮੋਹਰਾਂ ਤੇ ਪਾ ਰਹੇ ਹੋ ਉਹ ਕੀ ਹੈ? ਕਹਿਣ ਲੱਗੀ ਉਹ ਵੀ ਮਿੱਟੀ। ਬੜਾ ਸੁੰਦਰ ਜਵਾਬ ਦਿੱਤਾ ਇਸ ਇਸਤਰੀ ਨੇ। ਧਨ ਨੇ ਉਹ ਇਸਤਰੀਆਂ ਜਿਨ੍ਹਾਂ ਦੀ ਇੰਨੀ ਉੱਚੀ ਅਵਸਥਾ ਹੈ। ਕਹਿਣ ਲੱਗੀ ਜੇ ਮਿੱਟੀ ਵਿੱਚ ਤੇ ਸੋਨੇ ਵਿੱਚ ਕੁਝ ਫਰਕ ਨਹੀਂ ਹੈ ਰਾਹੀ ਦਾ, ਕਹਿੰਦੇ ਨੇ ਇੱਕ ਤਿਲ ਮਾਤਰ ਦਾ ਵੀ ਜੇ ਫਰਕ ਨਹੀਂ, ਜੇ ਸੋਨੇ ਵਿੱਚ ਤੇ ਮਿੱਟੀ ਵਿੱਚ ਕੁਝ ਫਰਕ ਨਹੀਂ ਹੈ ਰਾਈ ਦਾ, ਤੇ ਕਹਿਣ ਲੱਗੀ ਫਿਰ ਫਾਇਦਾ ਕੀ ਹੈ ਸਵਾਮੀ ਜੀ ਮਿੱਟੀ ਤੇ ਮਿੱਟੀ ਪਾਈ ਦਾ, ਫਿਰ ਮਿੱਟੀ ਦੇ ਉੱਪਰ ਮਿੱਟੀ ਪਾਉਣ ਦਾ ਤਾਂ ਕੋਈ ਫਾਇਦਾ ਨਹੀਂ। ਇਸ ਨੇ
1: ਔਰ ਧਰਮ ਦੇ ਅੰਦਰ ਅੰਦਰਲਾ ਪ੍ਰੇਮ ਉਹ ਸਤਿਗੁਰੂ ਦੇ ਚਰਨਾਂ ਦੇ ਵਿੱਚ ਪ੍ਰਵਾਨ ਹੁੰਦਾ, ਕੇਵਲ ਬਾਹਰਲੇ ਸ਼ਬਦ ਨਹੀਂ, ਬਾਹਰੀ ਤੌਰ ਤੇ ਸ਼ਬਦ ਕੋਈ ਹੋਣ, ਅੰਦਰ ਭਾਵਨਾ ਕੀ ਹੈ, ਅੰਦਰ ਪ੍ਰੇਮ ਕੀ ਹੈ। ਧੰਨ ਗੁਰੂ ਹਰਿਰਾਏ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕੀਤੀ ਔਰ ਪ੍ਰਸ਼ਾਦੇ ਛਕੇ ਅਸੀਸ ਦਿੱਤੀ। ਇਹ ਸਾਡੇ ਅੰਦਰ ਦੇ ਧਰਮ ਦੀ ਗੱਲ, ਅੰਦਰ ਦੇ ਵਿਚਾਰਾਂ ਦੀ ਗੱਲ। ਸ਼ਬਦ ਚਾਹੀਦੇ ਇਹ ਸੀ, ਮੈਂ ਪਾਪੀ ਤੋਂ ਬਖਸ਼ੰਦ ਆਖੀ ਜਾਂਦੀ ਹੈ, ਮੈਂ ਬਖਸ਼ੰਦ ਤੋਂ ਪਾਪੀ, ਮੈਂ ਬਖਸ਼ੰਦ ਤੋਂ ਪਾਪੀ, ਪਰ ਭਾਵਨਾ ਨੂੰ ਫਲ ਲੱਗਦੇ ਨੇ। ਭਾਈ ਗੁਰਦਾਸ ਜੀ ਨੇ ਜਿਹੜੀ ਗੱਲ ਆਖੀ ਨਾ, ਭਾਵਨੀ ਭਗਤ ਭਾਏ ਕੌੜੀ ਆਗਰ ਭਾਗ ਰੱਖੇ, ਭਾਵਨਾ ਕਹਿੰਦੇ ਨੇ ਪ੍ਰੇਮ। ਅਤੇ ਭਗਤ ਨਾਮਦੇਵ ਜੀ ਨੇ ਬੜੀ ਪਿਆਰੀ ਗੱਲ ਆਖੀ, ਕਹਿੰਦੇ ਰੱਬ ਕਿਸੇ ਦੀ ਜੱਦੀ ਜਾਇਦਾਦ ਨਹੀਂ ਹੈ, ਕਿਸੇ ਦੇ ਪਿਓ ਦੀ ਜਾਇਦਾਦ ਨਹੀਂ ਹੈ, ਉਹ ਤੇ ਪ੍ਰੇਮ ਦਾ ਭੁੱਖਾ ਹੈ। ਆਪਣ ਬਾਪੇ ਨਾ ਹੀ ਕਿਸੇ ਕੋ, ਸਾਡੇ ਪਿਓ ਦੀ ਜਾਇਦਾਦ ਹੋਵੇ ਔਲਾਦ ਹੱਕ ਸਮਝਦੀ ਹੈ। ਭਗਤ ਕਹਿੰਦੇ ਨੇ ਰੱਬ ਤੇ ਕਿਸੇ ਦਾ ਹੱਕ ਨਹੀਂ ਹੈ, ਉਹ ਤੇ ਪਿਆਰ ਦਾ ਭੁੱਖਾ ਹੈ, ਉਹ ਤੇ ਪ੍ਰੇਮ ਦਾ ਭੁੱਖਾ ਹੈ। ਆਪਣ ਬਾਪੇ ਨਾ ਹੀ ਕਿਸੇ ਕੋ, ਭਾਵਨ ਕੋ ਹਰ ਰਾਜਾ, ਉਹ ਤੇ ਭਾਵਨਾ ਦਾ ਭੁੱਖਾ ਹੈ ਜਿਸ ਦੇ ਅੰਦਰ ਪ੍ਰੇਮ ਹੋਵੇ। ਅਤੇ ਜਿਨ੍ਹਾਂ ਦੇ ਅੰਦਰ ਮਨ ਦੇ ਵਿੱਚ ਭਾਵਨਾ, ਉਹ ਧਰਮ ਅਸਲ ਦੇ ਵਿੱਚ ਗੁਰੂ ਨੂੰ ਪ੍ਰਵਾਨ ਹੁੰਦਾ ਹੈ। ਭਗਤ ਕਬੀਰ ਜੀ ਕਹਿੰਦੇ ਨੇ ਦੁਨੀਆਂ ਦੇ ਲੋਕ ਇਸ ਭੁਲੇਖੇ ਦੇ ਵਿੱਚ, ਭਰਮ ਦੇ ਵਿੱਚ ਦੁਨੀਆਂ ਦੇ ਅੰਦਰ ਭਟਕ ਰਹੇ ਨੇ ਕਿ ਧਰਮ ਚਾਹੀਦਾ ਅੰਦਰ ਸੀ, ਪਰ ਬਾਹਰ ਦੇ ਕਰਮ, ਦਿਖਾਵੇ ਦੇ ਕਰਮ ਔਰ ਪਖੰਡ ਦੇ ਵਿੱਚ ਪਏ ਹੋਏ ਦੁੱਧ ਦੇ ਭੁਲੇਖੇ ਪਾਣੀ ਰਿਲਕ ਰਹੇ ਨੇ, ਪ੍ਰਾਪਤੀ ਕੁਛ ਨਹੀਂ ਹੋ ਰਹੀ। ਦਦ ਕੈ

ਲੈ ਬਿਰੋ ਲੈ ਨੀਰ ਪਾਣੀ ਰਿੜਕ ਰਹੇ ਨੇ, ਰਿੜਕਣਾ ਦੁੱਧ ਨੂੰ ਸੀ। ਮਨ ਦੇ ਵਿੱਚ ਨਾਮ ਦੀ ਆਰਾਧਨਾ ਕਰਨੀ ਸੀ, ਨਾਮ ਨੂੰ ਧਿਆਉਣਾ ਸੀ, ਉਹਦੇ ਵਿੱਚੋਂ ਮਿਲਾਪ ਦਾ ਮੱਖਣ ਪ੍ਰਾਪਤ ਹੋਵੇਗਾ। ਜਿਹਨੇ ਮਨ ਦੇ ਵਿੱਚ ਨਾਮ ਨੂੰ ਅਰਾਧਿਆ, ਨਾਮ ਨੂੰ ਸਿਮਰਿਆ, ਹਾਸਲ ਕੀ ਹੋਵੇਗਾ, ਪ੍ਰਾਪਤੀ ਕੀ ਹੋਵੇਗੀ? ਮਿਲਾਪ ਦਾ ਮੱਖਣ। ਪਰ ਜੇ ਕੇਵਲ ਬਾਹਰੀ ਤੌਰ 'ਤੇ ਦਿਖਾਵਾ ਕਰ ਲਿਆ ਫਿਰ ਮਿਲਾਪ ਨਹੀਂ, ਮਨੁੱਖ ਸਾਰੀ ਜ਼ਿੰਦਗੀ ਭਟਕਦਾ ਰਹਿੰਦਾ। ਨਾਲ ਭਗਤ ਕਬੀਰ ਜੀ ਨੇ ਅੱਗੇ ਉਪਦੇਸ਼ ਦਿੱਤਾ, ਹਰ ਕੀ ਹਰੀ ਅੰਗੂਰੀ ਗਧਾ ਚਰੈ, ਮਨ ਭਟਕਦਾ ਕਿਵੇਂ? ਮਨ ਦਾ ਸੁਭਾਅ ਹਰੀ ਅੰਗੂਰੀ ਗਧਾ ਚਰੈ, ਨਿਤ ਉੱਟ ਹਾਸੈ ਹਿੰਗੈ ਮਰੈ। ਮਨ ਸੰਸਾਰ ਦੇ ਵਿੱਚ ਵਿਕਾਰ ਹਰੀ ਘਾਹ ਦੀ ਤਰ੍ਹਾਂ ਨੇ, ਮਨ ਗਧੇ ਦੀ ਤਰ੍ਹਾਂ ਉਹ ਹਰੀ ਘਾਹ ਨੂੰ ਦੇਖ ਕੇ ਭਟਕਦਾ ਰਹਿੰਦਾ। ਮਨ ਦਾ ਸੁਭਾਅ ਇਹ ਹਰੀ ਅੰਗੂਰੀ ਗਧਾ ਚਰੈ, ਨਿਤ ਉੱਠ ਹਾਸੈ ਹਿੰਗੈ ਮਰੈ। ਮਾਤਾ ਭੈਸਾ ਅਮੋਹਾ ਜਾਏ, ਕੁਦ ਕੁਦ ਚਰੈ ਰਸਾ ਤਲ ਪਾਏ। ਅਤੇ ਅਖੀਰ ਦੇ ਅੰਦਰ ਭਗਤ ਕਬੀਰ ਜੀ ਨੇ ਇੱਕ ਗੱਲ ਆਖੀ, ਕਹੋ ਕਬੀਰ ਪ੍ਰਗਟ ਭਈ ਖੇਡ, ਲੇਲੇ ਕਹੋ ਚੁੰਗੈ ਨਿਤ ਭੇੜ। ਚਾਹੀਦਾ ਇਹ ਹੈ, ਲੇਲਾ ਕਹਿੰਦੇ ਨੇ ਬੱਕਰੀ ਦਾ, ਭੇੜ ਦਾ ਬੱਚਾ, ਉਹਨੇ ਚੁੰਗਣਾ ਸੀ ਭੇੜ ਨੂੰ। ਲੇਲੇ ਕੋ ਚੁੰਗੈ ਨਿਤ ਭੇੜ, ਪਰ ਉਲਟਾ ਹੋ ਰਿਹਾ, ਸੰਸਾਰ ਦੇ ਵਿੱਚ ਭੇੜ ਆਪਣੇ ਲੇਲਿਆਂ ਨੂੰ ਚੁੰਗ ਰਹੀ ਹੈ। ਚਾਹੀਦਾ ਇਹ ਹੈ ਕਿ ਲੇਲੇ ਭੇੜ ਨੂੰ ਚੁੰਗਣ, ਪਰ ਸੰਸਾਰ ਦੇ ਵਿੱਚ ਉਲਟਾ ਕਰਮ ਇਹ ਹੋ ਰਿਹਾ, ਲੇਲਾ ਨੂੰ ਚੁੰਗ ਰਹੀ ਹੈ ਭੇੜ। ਸਤਿਗੁਰੂ ਨੇ ਉਪਦੇਸ਼ ਸਿਧਾਂਤ ਕੀ ਦਿੱਤਾ? ਚਾਹੀਦਾ ਇਹ ਸੀ ਮਨ ਮਤ ਦੇ ਪਿੱਛੇ ਤੁਰਦਾ, ਮਤ ਗੁਰੂ ਤੋਂ ਪ੍ਰਾਪਤ ਹੋਣੀ ਹੈ, ਮਤ ਸਤਿਗੁਰੂ ਦੀ ਵਿਚਾਰ ਤੋਂ ਮਿਲਣੀ ਹੈ। ਮਨ ਨੇ ਮਤ ਦੇ ਪਿੱਛੇ ਤੁਰਨਾ ਸੀ, ਪਰ ਸੰਸਾਰ ਦੇ ਵਿੱਚ ਮਤ ਮਨ ਦੇ ਪਿੱਛੇ ਤੁਰ ਪਈ ਹੈ ਅਤੇ ਮਨ ਭਟਕ ਰਿਹਾ ਸੰਸਾਰ ਦੇ ਵਿੱਚ। ਫਿਰ ਹੋਰ ਗੱਲ ਸਮਝ ਦੇ ਵਿੱਚ ਆਵੇ, ਭੇੜ ਆਪਣੇ ਬੱਚਿਆਂ ਨੂੰ ਜਨਮ ਦਿੰਦੀ ਹੈ। ਚਾਹੀਦਾ ਇਹ ਸੀ ਜਿਸ ਨੇ ਸਾਨੂੰ ਜਨਮ ਦਿੱਤਾ ਉਹਨੂੰ ਯਾਦ ਕਰਨਾ ਸੀ, ਉਹਨੂੰ ਚੇਤੇ ਕਰਨਾ ਸੀ, ਉਹਦੇ ਨਾਲ ਜੁੜਨਾ ਸੀ, ਪਰ ਹੋਇਆ ਇਸ ਦੇ ਉਲਟ। ਅਸੀਂ ਸੰਸਾਰ ਦੇ ਨਾਲ ਜੁੜ ਗਏ ਹਾਂ, ਸੰਸਾਰ ਦੇ ਵਿੱਚ ਜਿਹੜੇ ਪਦਾਰਥ ਅਸੀਂ ਬਣਾਏ ਨੇ, ਅਸੀਂ ਉਹ ਸੰਸਾਰੀ ਪਦਾਰਥਾਂ ਦੇ ਨਾਲ ਜੁੜੇ ਹਾਂ, ਘਰ ਦੇ ਨਾਲ ਜੁੜੇ ਹਾਂ, ਇਮਾਰਤਾਂ ਦੇ ਨਾਲ ਜੁੜੇ ਹਾਂ। ਜੋ ਕੁਝ ਮਨੁੱਖ ਨੇ ਸੰਸਾਰ ਦੇ ਵਿੱਚ ਪੈਦਾ ਕੀਤਾ, ਮਨੁੱਖ ਅੱਜ ਉਸੇ ਦੇ ਨਾਲ ਜੁੜਿਆ ਹੋਵੇ। ਚਾਹੀਦਾ ਤਾਂ ਇਹ ਸੀ ਜਿਸ ਨੇ ਸਾਨੂੰ ਬਣਾਇਆ, ਪੈਦਾ ਕੀਤਾ ਹੈ, ਉਹਨੂੰ ਚੇਤੇ ਕਰਨਾ ਸੀ, ਉਹਨੂੰ ਯਾਦ ਕਰਨਾ ਸੀ। ਉਹ ਹੈ ਮਨ, ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਮੂਲ ਦੀ ਪਛਾਣ ਕਰਨੀ ਸੀ ਜਿਹਨੇ ਸਾਨੂੰ ਬਣਾਇਆ, ਪਰ ਅਸੀਂ ਸੰਸਾਰ ਦੇ ਨਾਲ ਜੁੜੇ ਹਾਂ। ਬੜਾ ਵੱਡਾ ਭੁਲੇਖਾ ਸੰਸਾਰ ਦੇ ਵਿੱਚ। ਔਰ ਉਸ ਪਰਮਾਤਮਾ ਦੇ ਨਾਲ ਜੁੜਨ ਵਾਸਤੇ ਮਨੁੱਖ ਨੇ ਅਨੇਕਾਂ ਦੁਨੀਆ ਦੇ ਵਿੱਚ ਵਿਖਾਵੇ ਦੇ ਕਰਮ ਅਪਣਾ ਲਏ, ਜਿਨ੍ਹਾਂ ਨੂੰ ਪਾਖੰਡ ਆਖਿਆ ਗਿਆ, ਜਿਨ੍ਹਾਂ ਨੂੰ ਭਰਮ ਆਖਿਆ ਗਿਆ। ਔਰ ਸਿੱਖ ਨੂੰ ਸਤਿਗੁਰੂ ਨੇ ਸਾਰੇ ਭਰਮਾਂ ਤੋਂ ਪਾਖੰਡਾਂ ਤੋਂ ਨਿਰਲੇਪ ਕੀਤਾ ਹੈ। ਉਪਦੇਸ਼ ਸਤਿਗੁਰੂ ਨੇ ਬਾਣੀ ਦੇ ਰਾਹੀਂ ਇਹ ਦਿੱਤਾ, ਭਰਮ ਭੇਖ ਤੇ ਰਹਿ ਨਿਆਰਾ, ਸੋ ਖਾਲਸਾ ਸਤਿਗੁਰੂ ਹਮਾਰਾ। ਜਿਹੜਾ ਸਿੱਖ ਭਰਮ ਤੋਂ ਭੇਖ ਤੋਂ ਨਿਰਲੇਪ ਹੈ, ਉਹ ਗੁਰੂ ਦਾ ਸਿੱਖ ਹੈ, ਉਹ ਗੁਰੂ ਕਾ ਖਾਲਸਾ ਹੈ। ਭਾਈ ਗੁਰਦਾਸ ਜੀ ਨੇ ਇੱਕ ਗੱਲ ਆਖੀ, ਕਹਿੰਦੇ ਸੰਸਾਰ ਦੇ ਵਿੱਚ ਅੱਜ ਹੋ ਕੀ ਰਿਹਾ ਹੈ? ਮਨੁੱਖ ਨੇ ਉਹ ਸਾਧਨ ਅਪਣਾਏ ਨੇ ਧਰਮ ਦੇ ਅੰਦਰ ਪਰਮਾਤਮਾ ਨੂੰ ਮਿਲਣ ਦੇ, ਇੱਕ ਮਨ ਹੋਏ ਇਕਾਦਸੀ, ਗੁਰਮੁਖ ਵਰਤ ਪਤੀ ਬਿਰਤ ਭਾਇਆ,
ਇਕਾਦਸ਼ੀ ਦਾ ਵਰਤ ਰੱਖਿਆ ਜਾਂਦਾ ਹੈ। ਗੁਰਮਤਿ ਦੇ ਵਿੱਚ ਵਰਤ ਕੋਈ ਪ੍ਰਵਾਨ ਨਹੀਂ। ਸਤਿਗੁਰੂ ਨੇ ਕਿਸੇ ਵਰਤ ਨੂੰ ਗੁਰਮਤਿ ਦੇ ਵਿੱਚ ਪ੍ਰਵਾਨ ਨਹੀਂ ਕੀਤਾ। ਹਾਂ, ਗੁਰਮਤਿ ਦਾ ਇੱਕ ਸਿਧਾਂਤ ਜ਼ਰੂਰ ਹੈ, ਥੋੜ੍ਹਾ ਸਵੈ ਥੋੜ੍ਹਾ ਹੀ ਖਾਵੇ। ਇਹ ਨਹੀਂ ਕਿ ਪੇਟ ਭਰਨ ਵਾਸਤੇ ਔਰ ਪਸ਼ੂਆਂ ਦੀ ਤਰ੍ਹਾਂ ਇਸ ਪੇਟ ਨੂੰ ਭਰ ਲਿਆ। ਪੇਟ ਭਰਿਓ ਪਸ਼ੂਆਂ ਜਿਉਂ ਸੋਇਓ, ਮਨੁੱਖ ਜਨਮ ਹੈ ਹਾਰਿਓ। ਅੰਨ ਦਾ ਤਿਆਗ ਨਹੀਂ, ਪਰ ਉਹਨਾਂ ਕੋ ਖਾਣਾ ਹੈ ਬਾਬਾ, ਹੋਰ ਖਾਣਾ ਖੁਸ਼ੀ ਖੁਆਰ। ਜਿਤ ਖਾਧੈ ਤਨ ਪੀੜੀਐ, ਮਨ ਮੈਂ ਚਲੈ ਵਿਕਾਰ। ਇਹ ਸਿਧਾਂਤ ਦਿੱਤਾ ਸਤਿਗੁਰੂ ਨੇ ਬਾਣੀ ਦੇ ਰਾਹੀਂ ਕਿ ਅੰਨ ਦਾ ਤਿਆਗ ਨਹੀਂ, ਵਰਤ ਨਹੀਂ। ਦੁਨੀਆਂ ਦੇ ਅੰਦਰ ਲੋਕ ਇਹ ਪਾਖੰਡ ਕਰਦੇ ਨੇ, ਧਾਰਮਿਕ ਦੁਨੀਆਂ ਦੇ ਵਿੱਚ, ਕਿ ਸ਼ਾਇਦ ਰੱਬ ਦੀ ਪ੍ਰਾਪਤੀ, ਪਰਮੇਸ਼ਵਰ ਦੀ ਪ੍ਰਾਪਤੀ ਅੰਨ ਦਾ ਤਿਆਗ ਕਰਕੇ ਹੋ ਜਾਏ। ਪਰ ਗੁਰਬਾਣੀ ਦਾ ਫੈਸਲਾ ਹੈ, ਛੋੜੈ ਅੰਨ ਕਰੈ ਪਾਖੰਡ, ਨਾ ਸੁਹਾਗਨ ਨਾ ਉਹ ਰੰਡ। ਸਤਿਗੁਰੂ ਨੇ ਸਿਧਾਂਤ ਉਪਦੇਸ਼ ਇਹ ਦਿੱਤਾ, ਥੋੜ੍ਹਾ ਸਵੈ ਥੋੜ੍ਹਾ ਹੀ ਖਾਵੇ। ਗੁਰਮੁਖ ਸੋਈ ਸਹਿਜ ਸਮਾਵੇ, ਜਿਹੜਾ ਇਸ ਸਤਿਗੁਰੂ ਦੇ ਉਪਦੇਸ਼ ਨੂੰ ਅਪਣਾਉਂਦਾ ਹੈ। ਫਿਰ ਭਾਈ ਗੁਰਦਾਸ ਜੀ ਨੇ ਇੱਕ ਗੱਲ ਆਖੀ, ਗਿਆਰੇ ਗੁਣ ਫੈਲਾਓ ਕਰ, ਚੱਕ ਪਕਾਈ ਆਕੜ ਘੜਾਇਆ। ਗਿਆਰੇ ਗੁਣਾਂ ਦੀ ਗੱਲ ਕੀਤੀ ਭਾਈ ਗੁਰਦਾਸ ਜੀ ਨੇ, ਸਤ, ਸੰਤੋਖ, ਦਇਆ, ਧਰਮ। ਇਹ ਸਾਰੇ ਗੁਣ ਨੇ ਮਨੁੱਖੀ ਜੀਵਨ ਦੇ ਵਿੱਚ, ਜਿਨ੍ਹਾਂ ਨੂੰ ਅਪਣਾਉਣ ਵਾਸਤੇ ਭਾਈ ਸਾਹਿਬ ਨੇ ਜ਼ਿਕਰ ਕੀਤਾ। ਹੋਵੇਗਾ ਕਿ ਗੁਣਾਂ ਨੂੰ ਧਾਰਨ ਕਰਕੇ ਮਨ ਨੂੰ ਗੁਰਮਤਿ ਦੇ ਮਾਰਗ 'ਤੇ ਤੋਰਿਆ ਜਾ ਸਕਦਾ। ਅਘੜ ਘੜਾਇਆ, ਮਨ ਨੂੰ ਘੜਿਆ ਜਾ ਸਕਦਾ ਸ਼ਬਦ ਦੇ ਰਾਹੀਂ। ਮਨ ਦੇ ਵਿੱਚ ਜਦੋਂ ਸਤਿਗੁਰੂ ਦੀ ਵਿਚਾਰ ਅਤੇ ਸ਼ਬਦ ਦੇ ਰਾਹੀਂ ਮਨ ਦੇ ਵਿੱਚ ਗੁਣਾਂ ਨੂੰ ਭਰਪੂਰ ਕਰ ਲਿਆ, ਇਹ ਹੈ ਮਨ ਦੀ ਘਾੜਤ ਘੜਨੀ। ਮੈਂ ਇੱਕ ਉਦਾਹਰਣ ਦੁਨੀਆਂ ਦੇ ਵਿੱਚੋਂ ਆਪ ਜੀ ਨੂੰ ਦਿੰਦਾ, ਕਦੇ ਆਪ ਜੀ ਨੇ ਦੇਖਿਆ ਹੋਵੇਗਾ, ਆ ਜਿਹੜੇ ਲੋਕ ਸਟੈਚੂ ਤਿਆਰ ਕਰਦੇ ਨੇ, ਮੂਰਤੀਆਂ ਬਣਾਉਂਦੇ ਨੇ, ਸਿਆਣੇ ਮਨੁੱਖ ਨੇ ਉਹਨੂੰ ਪੁੱਛ ਲਿਆ, ਬਈ ਤੂੰ ਮੂਰਤੀ ਬਣਾਈ ਹੈ ਅਤੇ ਮੂਰਤੀ ਦਾ ਆਕਾਰ ਬਹੁਤ ਸੋਹਣਾ ਹੈ, ਬੜੀ ਸੁੰਦਰ ਮੂਰਤੀ ਬਣਾਈ ਹੈ। ਅੱਗੋਂ ਜਿਹੜਾ ਉਹ ਸਟੈਚੂ ਤਿਆਰ ਕਰਨ ਵਾਲਾ ਮਨੁੱਖ ਸੀ, ਉਹ ਬੜਾ ਸਿਆਣਾ ਸੀ, ਉਹਨੇ ਜਵਾਬ ਬੜਾ ਪਿਆਰਾ ਦਿੱਤਾ। ਗੱਲ ਸਾਡੀ ਸਮਝ ਦੇ ਵਿੱਚ ਆਵੇ, ਮਨੁੱਖ ਨੇ ਪੁੱਛਿਆ ਵੀ ਤੂੰ ਮੂਰਤੀ ਬਣਾਈ ਹੈ, ਮੂਰਤੀ ਰੱਬ ਦੀ ਹੈ, ਮੂਰਤੀ ਅਵਤਾਰ ਦੀ ਹੈ, ਮੂਰਤੀ ਸੋਹਣੀ ਬਹੁਤ ਹੈ। ਅੱਗੋਂ ਉਹਨੇ ਜਵਾਬ ਦਿੱਤਾ, ਕਹਿੰਦੇ ਮੈਂ ਮੂਰਤੀ ਨੂੰ ਬਣਾਇਆ ਨਹੀਂ, ਮੈਂ ਇਹ ਮੂਰਤੀ ਨਹੀਂ ਬਣਾਈ। ਕਹਿੰਦੇ ਮੂਰਤੀ ਨਹੀਂ ਬਣਾਈ ਤੇ ਕੀਤਾ ਕੀ ਹੈ? ਕਹਿੰਦੇ ਮੈਂ ਇੱਕ ਪੱਥਰ ਨੂੰ ਘੜਿਆ ਹੈ। ਮੂਰਤੀ ਨਹੀਂ ਬਣਾਈ, ਮੈਂ ਇੱਕ ਪੱਥਰ ਨੂੰ ਘੜਿਆ ਹੈ ਅਤੇ ਪੱਥਰ ਨੂੰ ਘੜਨ ਤੋਂ ਬਾਅਦ ਉਸ ਦੇ ਵਿੱਚੋਂ ਜੋ ਕੁਛ ਪ੍ਰਗਟ ਹੋਇਆ ਉਹ ਇਹ ਮੂਰਤੀ ਪ੍ਰਗਟ ਹੋਈ ਹੈ। ਇਹ ਮੂਰਤੀ ਅਵਤਾਰ ਦੀ ਹੋ ਸਕਦੀ ਹੈ, ਇਹ ਦੇਵਤਿਆਂ ਦੀ ਹੋ ਸਕਦੀ ਹੈ, ਕਿਸੇ ਦੇਵੀ ਦੀ ਹੋ ਸਕਦੀ ਹੈ, ਮੈਂ ਮੂਰਤੀ ਨੂੰ ਬਣਾਇਆ ਨਹੀਂ, ਪੱਥਰ ਨੂੰ ਘੜਿਆ ਹੈ, ਵਿੱਚੋਂ ਇਹ ਮੂਰਤੀ ਪ੍ਰਗਟ ਹੋਈ ਹੈ। ਬਸ ਇਹ ਮਨ ਦੀ ਘਾੜਤ ਹੈ। ਸਤਿਗੁਰੂ ਨੇ ਸ਼ਬਦ ਦੇ ਰਾਹੀਂ ਸਾਨੂੰ ਮਨ ਘੜਨ ਵਾਸਤੇ ਗੁਰਬਾਣੀ ਦਾ ਉਪਦੇਸ਼ ਦਿੱਤਾ ਹੈ। ਸ਼ਬਦ ਦੇ ਰਾਹੀਂ ਮਨ ਨੂੰ ਘੜਨਾ ਹੈ, ਮਨ ਨੂੰ ਵਿਚਾਰਨਾ ਹੈ, ਅਤੇ ਮਨ ਨੂੰ ਘੜਦਿਆਂ ਘੜਦਿਆਂ ਜੋ ਕੁਛ ਪ੍ਰਗਟ ਹੋਵੇਗਾ ਉਹ ਰੱਬ ਦੀ ਮੂਰਤੀ ਹੋਵੇਗੀ, ਉਹ ਰੱਬ ਦਾ ਰੂਪ ਹੋਵੇਗਾ। ਕਿਉਂਕਿ ਜੋ ਕੁਛ ਮਨ ਨੂੰ ਫਾਲਤੂ ਦਾ ਲੱਗਿਆ ਹੋਇਆ, ਇਹ ਮਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰੇ ਕੰਤ ਨ ਭਾਵੈ ਚੋਲੜਾ ਪਿਆਰੇ, ਕਿਉਂ ਤਨ ਸੇਜੈ ਜਾਏ। ਸਤਿਗੁਰੂ ਦੇ ਸ਼ਬਦ ਨੇ ਸਾਡੇ ਮਨ 'ਤੇ ਜੋ ਲੱਗੀ ਹੋਈ ਫਾਲਤੂ ਦੀ ਮੈਲ ਹੈ ਉਹਨੂੰ ਸਤਿਗੁਰੂ ਦੇ ਸ਼ਬਦ ਨੇ ਧੋ ਦੇਣਾ ਹੈ, ਅਤੇ ਵਿੱਚੋਂ ਜੋ ਕੁਛ ਪ੍ਰਗਟ ਹੋਵੇਗਾ ਉਹ ਮਨ
ਤੂੰ ਜੋਤ ਸਰੂਪ ਹੈ,

ਮਨ ਦੇ ਵਿੱਚ ਸਤਿਗੁਰੂ ਦੀ ਵਿਚਾਰ ਨੂੰ ਵਸਾ ਕੇ ਫਿਰ ਇਹ ਮਨ ਉਸ ਅਕਾਲ ਪੁਰਖ ਪਰਮੇਸ਼ਵਰ ਨੂੰ ਯਾਦ, ਉਸੇ ਦੀ ਯਾਦ ਦੇ ਵਿੱਚ ਜੁੜ ਕੇ ਆਪਣੇ ਲੋਕ ਅਤੇ ਪਰਲੋਕ ਨੂੰ ਸੁਹੇਲਾ ਕਰ ਸਕਦਾ। ਸਾਧ ਸੰਗਤ ਦੇ ਵਿੱਚੋਂ ਇਹ ਦਾਤ ਸਾਨੂੰ ਪ੍ਰਾਪਤ ਹੁੰਦੀ ਹੈ। ਹਰ ਰੋਜ਼ ਸਤਿਗੁਰਾਂ ਦਾ ਬਚਨ ਅਸੀਂ ਪੜ੍ਹਨੇ ਹਾਂ। ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ। ਜਿਹੜਾ ਸਾਧ ਸੰਗਤ ਦੇ ਵਿੱਚ ਜੁੜ ਗਿਆ ਉਹ ਤਰ ਜਾਂਦਾ, ਔਰ ਤਰਦਾ ਕਿਵੇਂ ਹੈ? ਗੁਰ ਪ੍ਰਸਾਦ ਪਰਮ ਪਦ ਪਾਇਆ। ਗੁਰੂ ਦਾ ਪ੍ਰਸਾਦ, ਪ੍ਰਸਾਦ ਕੀ ਹੈ? ਕਿਰਪਾ, ਗੁਰੂ ਦੀ ਬਖਸ਼ਿਸ਼। ਸੁੱਕੇ ਕਾਸ਼ਟ ਹਰਿਆ, ਜਿਵੇਂ ਕੋਈ ਦਰਖਤ ਸੁੱਕਦਾ ਹੋਵੇ, ਜੜ੍ਹਾਂ ਦੇ ਵਿੱਚ ਪਾਣੀ ਪਾ ਦਈਏ, ਹਰਿਆਵਲ ਆਉਂਦੀ ਹੈ। ਗੁਰੂ ਤੋਂ ਵਿਛੜ ਕੇ, ਪਰਮਾਤਮਾ ਨੂੰ ਭੁੱਲ ਕੇ ਮਨੁੱਖ ਵਿਕਾਰਾਂ ਦੇ ਵਿੱਚ ਸੜ ਜਾਂਦਾ ਹੈ, ਵਿਕਾਰਾਂ ਦੇ ਵਿੱਚ ਸੁੱਕ ਜਾਂਦਾ ਹੈ। ਗੁਰੂ ਦੀ ਬਖਸ਼ਿਸ਼ ਦੇ ਰਾਹੀਂ, ਗੁਰੂ ਦਾ ਸ਼ਬਦ ਜਦੋਂ ਮਨ ਹਿਰਦੇ ਦੇ ਵਿੱਚ ਵੱਸਦਾ ਹੈ, ਫਿਰ ਸੁੱਕੇ ਕਾਸ਼ਟ ਹਰਿਆ, ਉਹ ਹੈ ਗੁਣਾਂ ਦੀ ਹਰਿਆਵਲ, ਜਿਹੜੀ ਸਤਿਗੁਰੂ ਦੀ ਚਰਨ ਸ਼ਰਨ ਦੇ ਵਿੱਚੋਂ ਪ੍ਰਾਪਤ ਹੁੰਦੀ ਹੈ। ਸਤਿਗੁਰੂ ਐਸੀ ਕਿਰਪਾ ਕਰਨ, ਬਖਸ਼ਿਸ਼ ਕਰਨ, ਆਪਣੀ ਇਸ ਜ਼ਿੰਦਗੀ ਦੇ ਵਿੱਚ, ਇਸ ਜੀਵਨ ਦੇ ਅੰਦਰ ਸਤਿਗੁਰੂ ਦੇ ਸਨਮੁਖ ਹੁੰਦੇ ਹਾਂ, ਸਤਿਗੁਰੂ ਦੇ ਉਪਦੇਸ਼ ਨੂੰ ਆਪਣੇ ਜੀਵਨ ਦੇ ਵਿੱਚ ਕਮਾਉਂਦੇ ਹਾਂ, ਉਹ ਹਰਿਆਵਲ ਜਿਹੜੀ ਸਤਿਗੁਰੂ ਦੀ ਬਾਣੀ ਔਰ ਵਿਚਾਰ ਦੇ ਰਾਹੀਂ ਸਾਨੂੰ ਪ੍ਰਾਪਤ ਹੁੰਦੀ ਹੈ। ਇਸ ਲਈ ਜ਼ਰੂਰੀ ਹੈ, ਲਾਜ਼ਮੀ ਹੈ ਕਿ ਸਤਿਗੁਰੂ ਦੀ ਸਾਧ ਸੰਗਤ ਦੇ ਵਿੱਚ। ਇੱਕ ਹੋਰ ਬੇਨਤੀ ਕਰਕੇ ਮੈਂ ਸਮਾਪਤੀ ਕਰ ਦੇਣੀ ਹੈ। ਸਤਿਗੁਰੂ ਪਾਤਸ਼ਾਹ ਨੇ ਦਿਨ ਅਤੇ ਰਾਤ ਦੇ ਅੱਠ ਪਹਿਰ, 24 ਘੰਟਿਆਂ ਦੇ ਵਿੱਚ 8 ਪਹਿਰ ਨੇ, ਪਰ ਇੱਕ ਪੰਕਤੀ ਦੇ ਅੰਦਰ ਸਤਿਗੁਰੂ ਨੇ 7 ਪਹਿਰਾਂ ਦੀ ਗੱਲ ਕੀਤੀ। ਚਾਹੀਦਾ ਇਹ 8 ਪਹਿਰ 24 ਘੰਟਿਆਂ ਦਾ ਜ਼ਿਕਰ, ਉਸ ਦੇ ਵਿੱਚ ਅੰਮ੍ਰਿਤ ਵੇਲਾ ਗੁਰਸਿੱਖ ਦੇ ਲਈ ਲਾਜ਼ਮੀ ਹੈ, ਪਰ ਅੰਮ੍ਰਿਤ ਵੇਲੇ ਤੋਂ ਇਲਾਵਾ 7 ਪਹਿਰ ਜਿਹੜੇ ਨੇ ਉਹ ਸਿੱਖ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਿਵੇਂ ਗੁਜ਼ਾਰਨੇ ਨੇ। ਉਹਨਾਂ 7 ਪਹਿਰਾਂ ਦੇ ਵਿੱਚ ਆਪਣੇ ਹਰ ਇੱਕ ਪਲ ਨੂੰ, ਹਰ ਇੱਕ ਘੜੀ ਨੂੰ ਕਿਵੇਂ ਬਤੀਤ ਕਰਨਾ ਹੈ? ਪਾਤਸ਼ਾਹ ਕਹਿੰਦੇ ਨੇ 7 ਪਹਿਰੀ 7 ਭਲਾ ਬਹੀ ਹੈ ਪੜ੍ਹਿਆ ਪਾਸ, ਉਹਨਾਂ ਦੇ ਕੋਲ ਬੈਠਣਾ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਸਾਧਿਆ ਹੋਏ, ਆਪਣੇ ਆਪ ਨੂੰ ਪੜ੍ਹਿਆ ਹੋਇਆ। ਅਤੇ ਪੜ੍ਹਨਾ ਕੀ ਹੁੰਦਾ ਹੈ? ਜਿਹਨੇ ਸਤਿਗੁਰੂ ਦੇ ਸ਼ਬਦ ਨੂੰ ਆਪਣੇ ਅੰਦਰ ਕਮਾਇਆ ਹੋਇਆ, ਬਹੀਏ ਪੜ੍ਹਿਆ ਪਾਸ, ਉੱਥੇ ਪਾਪ ਪੁੰਨ ਵਿਚਾਰੀਏ, ਉਹਨਾਂ ਕੋਲ ਬੈਠਣਾ, ਉਹਨਾਂ ਦੀ ਸੰਗਤ ਕਰਨੀ, ਜਿਨ੍ਹਾਂ ਦੇ ਕੋਲ ਪਾਪ ਅਤੇ ਪੁੰਨ ਦੀ ਵਿਚਾਰ ਹੁੰਦੀ ਹੈ, ਚੰਗੇ ਅਤੇ ਮਾੜੇ ਦੀ ਵਿਚਾਰ ਹੁੰਦੀ ਹੈ। ਕਿਉਂਕਿ ਜਿੱਥੇ ਵਿਚਾਰ ਹੋਵੇਗੇ, ਮਾੜੇ ਨੂੰ ਤਿਆਗਿਆ ਜਾ ਸਕਦਾ, ਛੱਡਿਆ ਜਾ ਸਕਦਾ, ਚੰਗੇ ਗੁਣਾਂ ਨੂੰ ਅਸੀਂ ਧਾਰਨ ਕਰ ਸਕਦੇ ਹਾਂ। ਉਹਨਾਂ ਦੀ ਸੰਗਤ ਦੇ ਵਿੱਚ ਜੁੜ ਬੈਠ ਕੇ ਇਹਨਾਂ ਗੁਣਾਂ ਦੇ ਧਾਰਨੀ ਬਣ ਸਕੀਏ, ਉੱਥੇ ਪਾਪ ਪੁੰਨ ਵਿਚਾਰੀਏ, ਕੂੜੇ ਘੱਟੇ ਰਾਸ, ਤਾਂ ਕਿ ਜੀਵਨ ਦੇ ਵਿੱਚੋਂ ਜੋ ਮੈਲ ਹੈ, ਜੋ ਕੂੜ ਹੈ, ਉਹ ਸਤਿਗੁਰੂ ਦੇ ਉਪਦੇਸ਼ ਦੇ ਰਾਹੀਂ ਉਸ ਨੂੰ ਤਿਆਗ ਸਕੀਏ, ਛੱਡ ਸਕੀਏ। ਉਸ ਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ, ਸਾਧ ਸੰਗਤ ਗੁਰ ਸ਼ਬਦ ਵਸਾਇਆ। ਸਾਧ ਸੰਗਤ ਦੇ ਵਿੱਚ ਜੁੜ ਕੇ ਉਹ ਸ਼ਬਦ ਸਾਡੇ ਹਿਰਦਿਆਂ ਦੇ ਵਿੱਚ ਵੱਸਦਾ। ਸਤਿਗੁਰੂ ਰਹਿਮਤ ਕਰਨ, ਬਖਸ਼ਿਸ਼ ਕਰਨ, ਸਾਰਿਆਂ ਨੂੰ ਨਾਮ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣ, ਲੋਕ ਅਤੇ ਪਰਲੋਕ ਸੁਹੇਲਾ ਹੋਵੇ। ਇੰਨੀਆਂ ਕੁ ਵਿਚਾਰਾਂ ਪ੍ਰਵਾਨ ਕਰਨੀਆਂ। ਆਓ, ਢਾਡੀ ਸਿੰਘਾਂ ਨੇ ਆਪ ਜੀ ਨੂੰ ਸਿੱਖ ਇਤਿਹਾਸ ਸਰਵਣ ਕਰਾਉਣਾ। ਬੜੇ ਪ੍ਰੇਮ ਸਤਿਕਾਰ ਦੇ ਨਾਲ ਆਪ ਜੀ ਨੇ ਸਤਿਗੁਰਾਂ ਦੇ ਸਨਮੁਖ ਇਸੇ ਤਰ੍ਹਾਂ ਸੱਜ ਕੇ ਸਿੱਖ ਇਤਿਹਾਸ, ਗੁਰਮਤ ਇਤਿਹਾਸ ਸਰਵਣ ਕਰਨ ਦੀ ਕਿਰਪਾਲਤਾ ਕਰਨੀ, ਗਲਤੀਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਚਾਵਰ ਤਖ਼ਤ ਦੇ ਮਾਲਕ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠੇ ਸਾਡੇ ਬਹੁਤ ਹੀ ਅਤਿ ਸਤਿਕਾਰਯੋਗ ਪਰਮ ਪਿਆਰੇ ਖਾਲਸਾ ਜੀ, ਸਾਰੀਆਂ ਗੁਰਸੰਗਤਾਂ ਧੰਨਤਾ ਦੇ ਯੋਗ ਹੋ ਜੋ ਸੰਧਿਆ ਵੇਲੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ। ਸਾਡੇ ਤੋਂ ਪਹਿਲਾਂ ਗਿਆਨੀ ਰਵਿੰਦਰ ਸਿੰਘ ਜੀ ਦਿੱਲੀ ਵਾਲੇ ਆਪ ਗੁਰਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਕੇ ਗਏ। ਕੁਝ ਸਮਾਂ ਅਸੀਂ ਆਪ ਗੁਰਸੰਗਤਾਂ ਦੇ ਦਰਸ਼ਨ ਕਰਨੇ ਹੈ, ਤਵੱਜੋ ਦਿਓ, ਸੀਸ ਬਖਸ਼ਿਸ਼ ਕਰਿਓ। ਆਓ ਸਭ ਤੋਂ ਪਹਿਲਾਂ ਸਾਰੀਆਂ ਸਿੱਖ ਸੰਗਤਾਂ ਮੁੱਖ ਨੂੰ ਪਵਿੱਤਰ ਕਰਦੇ ਹੋਏ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸੋ ਵੇਲਾ ਜੇ ਦਰਸ਼ਨ ਕਰਨਾ ਹੋ ਬਲਹਾਰੀ ਸਤਿਗੁਰ ਚਰਨਾ, ਉਹੀ ਸਮਾਂ ਧੰਨ ਹੈ ਜੋ ਆਪਾਂ ਸਤਿਗੁਰਾਂ ਦੇ ਹਜ਼ੂਰ ਬੈਠ ਕੇ ਬਤੀਤ ਕਰ ਰਹੇ ਹੈ, ਗੁਰੂ ਸਾਹਿਬ ਨੂੰ ਨਮਸਤਕ ਹੋ ਰਹੇ ਹੈ, ਅਰਦਾਸਾਂ ਬੇਨਤੀਆਂ ਕਰ ਰਹੇ ਹੈ। ਗੁਰੂ ਸਾਹਿਬ ਸਾਰੀ ਗੁਰਸੰਗਤ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਤੁਹਾਡੀਆਂ ਸਵਾਵਾਂ ਤੇ ਭਟਾਵਾਂ ਮਨਜ਼ੂਰ ਕਰਨ, ਸਾਰਿਆਂ ਦੇ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨ। ਸੋ ਪਿਆਰੇ ਖਾਲਸਾ ਜੀ, ਅਸੀਂ ਕਲਯੁਗੀ ਜੀਵ ਹਾਂ, ਅਸੀਂ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ। ਕਿਸੇ ਦੀ ਕੋਈ ਅਰਦਾਸ ਹੈ, ਕਿਸੇ ਦੀ ਕੋਈ ਅਰਦਾਸ ਹੈ, ਕਿਉਂਕਿ ਅਸੀਂ ਦਾਤਾਂ ਇਸ ਗੁਰੂ ਤੋਂ ਹੀ ਲੈਣੀ ਹੈ। ਜਦੋਂ ਦਾਤਾਂ ਲੈ ਕੇ ਗੁਰੂ ਤੋਂ, ਗੁਰੂ ਨੂੰ ਕਈ ਵਾਰੀ ਭੁੱਲ ਜਾਂਦੇ ਹਾਂ। ਜੇ ਗੁਰੂ ਸਾਹਿਬ ਉੱਚੇ ਅਹੁਦਿਆਂ 'ਤੇ ਬਿਠਾ ਦਿੰਦਾ ਹੈ, ਤਖਤਾਂ 'ਤੇ ਬਿਠਾ ਦਿੰਦਾ ਹੈ, ਮੰਨ ਲਓ ਕੋਈ ਗਰੀਬੀ ਤੋਂ ਉੱਠਿਆ, ਇਹ ਸਮਾਂ ਬਦਲਿਆ, ਕੱਲ੍ਹ ਨੂੰ ਹੋਰ ਹੋ ਗਿਆ, ਹੋਰ ਹੋ ਗਿਆ, ਉੱਤੇ ਕਿਰਪਾ ਹੋ ਗਈ, ਉਹਨੂੰ ਉੱਚ ਅਹੁਦਾ ਮਿਲ ਗਿਆ, ਤਖਤਾਂ 'ਤੇ ਬਹਿ ਗਿਆ, ਕਈ ਵਾਰੀ ਉਹ ਗੁਰੂ ਤੋਂ ਹੀ ਭੁੱਲ ਜਾਂਦਾ ਹੈ, ਗੁਰੂ ਨੂੰ ਮੁਨਕਰ ਹੋ ਜਾਂਦਾ ਹੈ, ਉੱਧਰ ਮੁੱਖੜਾ ਹੀ ਨਹੀਂ ਹੁੰਦਾ, ਕਹਿੰਦਾ ਇਹ ਤਾਂ ਮੇਰੀ ਕਿਸਮਤ ਦਾ ਮਿਲੇ ਹੈ। ਕਿਸਮਤ ਤਕਦੀਰਾਂ ਲਿਖਣ ਵਾਲੇ ਵੀ ਤਾਂ ਪਾਤਸ਼ਾਹ ਹੀ ਹੈ। ਆਪਾਂ ਹੁਣ ਦਾਤਾਂ ਲੈਂਦੇ ਵੀ ਦਾਤ ਪਿਆਰੀ ਵਿਸਰਿਆ ਦਤਾਰਾ ਜਾਣੇ ਨਾਹੀਂ ਮਰਨ ਵਿਚਾਰਾ। ਦਤਾਰ ਤੋਂ ਦਾਤਾਂ ਲੈ ਕੇ ਜਿਹੜੇ ਦਤਾਰ ਨੂੰ ਭੁੱਲਦੇ ਆ, ਗੁਰੂ ਨੂੰ ਭੁੱਲਦੇ ਆ, ਫਿਰ ਉਹਨਾਂ ਨੂੰ ਘਾਟੇ ਪੈਂਦੇ ਆ, ਰੋਗ ਲੱਗਦੇ ਆ। ਪਰ ਜਿਹੜੇ ਗੁਰਸਿੱਖ ਹੁੰਦੇ ਆ, ਗੁਰੂ ਸਾਹਿਬ ਦੀ ਕਿਰਪਾ ਦੇ ਪਾਤਰ ਬਣਦੇ, ਉਹ ਤੋਂ ਦਾਤਾਂ ਲੈ ਕੇ ਹਰ ਪਲ ਹਰ ਸਮਾਂ ਹਰ ਘੜੀ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੇ ਹੈ ਵੀ ਸੱਚੇ ਪਾਤਸ਼ਾਹ ਤੁਸੀਂ ਸਾਡੇ 'ਤੇ ਕਿਰਪਾ ਕੀਤੀ ਹੈ, ਸਾਨੂੰ ਮਨੁੱਖੀ ਜਾਮਾ ਬਖਸ਼ਿਆ ਹੈ। ਦੇਖੋ ਤੁਸੀਂ ਸਾਰੇ ਭਜਨੀਕ ਪੁਰਸ਼ ਬੈਠੇ ਹੋ, ਪੜ੍ਹੇ ਲਿਖੇ ਬੈਠੇ ਹੋ, ਜਦੋਂ ਬੱਚਾ ਜਨਮ ਲੈਂਦਾ, ਜਨਮ ਤੋਂ ਲੈ ਕੇ ਮੌਤ ਤੱਕ ਸਾਡੀਆਂ ਸਾਰੀਆਂ ਲੋੜਾਂ ਜ਼ਰੂਰਤਾਂ ਗੁਰੂ ਸਾਹਿਬ ਪੂਰੀਆਂ ਕਰਦੇ ਕਿ ਜ਼ਰੀਆ ਬਣਾ ਕੇ। ਮਾਪਿਆਂ ਦੇ ਘਰੇ ਬੱਚਿਆਂ ਨੇ ਜਨਮ ਲਿਆ, ਮਾਪੇ ਪਰਵਰਿਸ਼ ਕਰਦੇ ਹੈ, ਬੱਚੇ ਜੋ ਮੰਗਦੇ ਆ, ਮਾਪੇ ਕਿਸ ਹੱਦ ਤੱਕ ਬੱਚੇ ਦੀ ਉਹ ਮੰਗ ਪੂਰੀ ਕਰਦੇ ਆ, ਜੋ ਦੁਨਿਆਵੀ ਪਦਾਰਥ ਬੱਚੇ ਮੰਗਦੇ ਆ। ਸੋ ਇਸੇ ਤਰ੍ਹਾਂ ਪ੍ਰਕਿਰਿਆ ਜਾਰੀ ਰਹਿੰਦੀ ਹੈ, ਅਤੇ ਗੁਰੂ ਸਾਹਿਬ ਦੇ ਦਰ 'ਤੇ ਆ ਕੇ ਉਹਨੂੰ ਨਮਸਤਕ ਹੁੰਦੇ ਆ, ਇੱਥੋਂ ਦੁਨਿਆਵੀ ਪਦਾਰਥ ਵੀ ਮਿਲਦੇ ਆ, ਦੁਨਿਆਵੀ ਸੁੱਖ ਵੀ ਮਿਲਦੇ ਹੈ, ਅਤੇ ਰੂਹਾਨੀਅਤ ਸੁੱਖ ਵੀ ਮਿਲਦੇ ਹੈ। ਹੁਣ ਜਿਹੜੇ ਭਜਨੀਕ ਪੁਰਸ਼ ਆ, ਉਹ ਤਾਂ ਸਿਮਰਨ ਦੀਆਂ ਦਾਤਾਂ ਮੰਗਦੇ ਹੈ, ਕਿਰਪਾ ਕਰੋ ਮਹਾਰਾਜ, ਸਾਰਾ ਕੁਝ ਤੁਸੀਂ ਸਾਨੂੰ ਬਖਸ਼ਿਆ ਏ, ਵੀ ਸਾਡੇ 'ਤੇ ਕਿਰਪਾ ਕਰੋ, ਵੀ ਤੇਰੇ ਦਰ 'ਤੇ ਆਉਂਦੇ ਰਹੀਏ, ਸੇਵਾ ਸਿਮਰਨ ਦੇ ਨਾਲ ਜੁੜੇ ਰਹੀਏ। ਜਿਹੜਾ ਪੁਰਸ਼ ਇਹ ਦਾਤਾਂ ਗੁਰੂ ਸਾਹਿਬ ਤੋਂ ਮੰਗਦਾ, ਗੁਰੂ ਸਾਹਿਬ ਕਿਰਪਾ ਕਰਦੇ ਆ। ਆਲਫ ਅੰਦਰੋਂ ਉੱਪਰੋਂ ਹੋਵੇ ਸੱਚਾ, ਤੀਜੀ ਸੱਚੇ ਦੇ ਨਾਲ ਪ੍ਰੀਤ ਹੋਵੇ, ਆਉਣਾ ਸਫਲ ਹੈ ਉਹਨਾਂ ਦੀ ਜ਼ਿੰਦਗੀ ਦਾ, ਦੇਸ਼ ਸੇਵਾ ਦੇ ਵਿੱਚ ਬਤੀਤ ਹੋਵੇ, ਰੋਵੇ ਦੁਨੀਆ ਗੁਣਾਂ ਨੂੰ ਯਾਦ ਕਰਕੇ, ਐਸੀ ਆਤਮਾ ਅਮਰ ਸਰਜੀਤ ਹੋਵੇ, ਪਿੱਛੋਂ ਦੁਨੀਆ ਨੂੰ ਦਰਬਾਰ ਸਿੰਘਾਂ ਦੱਸ ਗਿਆ ਪ੍ਰੇਮ ਦੀ ਰੀਤ ਹੋਵੇ, ਲੋਕ ਯਾਦ ਕਰਨ ਵੀ ਉਹ ਬੜਾ ਗੁਣਾਚਾਰੀ ਪੁਰਸ਼ ਹੈ, ਬੜਾ ਵਧੀਆ ਕਰਕੇ ਗਿਆ ਏ। ਨਹੀਂ ਤਾਂ ਪਿਆਰੇ ਖਾਲਸਾ ਜੀ, ਕਈ ਇਹੋ ਜਿਹੇ ਭੈੜੇ ਕਰਮ ਕਰਕੇ ਜਾਂਦੇ ਆ, ਮੁੜ ਕੇ ਕੋਈ ਨਹੀਂ ਯਾਦ ਕਰਦਾ। ਇਹ ਜਿਹੜੇ ਗੁਰਸਿੱਖ ਹੁੰਦੇ ਆ, ਗੁਰੂ ਸਾਹਿਬ ਦੀ ਕਿਰਪਾ ਦੇ ਪਾਤਰ ਬਣਦੇ ਆ, ਉਹਨਾਂ ਨੂੰ ਹੀ ਯਾਦ ਕੀਤਾ ਜਾਂਦਾ। ਸਾਡੇ ਗੁਰੂ ਸਾਹਿਬ ਹੈ 10 ਪਾਤਸ਼ਾਹੀਆਂ, ਚਾਹੇ ਦੁਨਿਆਵੀ ਤੌਰ 'ਤੇ ਚਲੇ ਗਏ, ਪਰ ਰੂਹਾਨੀ ਤੌਰ 'ਤੇ ਅੱਜ ਵੀ ਸਾਡੇ ਦਿਲਾਂ 'ਤੇ ਰਾਜ ਕਰਦੇ ਆ, ਕਿਉਂਕਿ ਹਰ ਹਿਰਦੇ ਵਿੱਚ ਵਸਦੀ ਹੈ ਤਸਵੀਰ ਸ਼੍ਰੀ ਗੁਰੂ ਨਾਨਕ ਦੀ। ਗੁਰੂ ਨਾਨਕ ਮਹਾਰਾਜ ਹਰੇਕ ਦੇ ਦਿਲਾਂ 'ਤੇ ਰਾਜ ਕਰਦੇ ਹੈ, ਅਤੇ ਗੁਰੂ ਸਾਹਿਬ ਦੀ ਕਿਰਪਾ ਦੇ ਪਾਤਰ ਬਣਨਾ ਹੈ। ਇੱਕ ਵਾਰੀ ਸਾਰੀ ਸੰਗਤ ਕਹੋ ਸਤਨਾਮ ਸ਼੍ਰੀ ਵਾਹਿਗੁਰੂ। ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਸਿੱਖ ਪੰਥ ਨੂੰ ਸਭ ਤੋਂ ਵੱਡੀ ਦੇਣ ਇਹ ਹੈ ਕਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਨਿਰਮਾਣ ਰਚਨਾ ਉਹਨਾਂ ਨੇ ਭਾਈ ਗੁਰਦਾਸ ਜੀਆਂ ਤੋਂ ਆਪਣੀ ਨਿਗਰਾਨੀ ਹੇਠ ਲਿਖਾਈ, ਬਹੁਤ ਵੱਡੀ ਦੇਣ ਹੈ। ਸੋ ਪਿਆਰੇ ਖਾਲਸਾ ਜੀ, ਚੁਗਲਖੋਰਾਂ ਨੇ ਹੁਣ ਗੁਰੂ ਸਾਹਿਬ ਦੇ ਭਰਾ, ਵੱਡੇ ਭਰਾ ਬਾਬਾ ਪ੍ਰਿਥੀ ਚੰਦ, ਉਹਦਾ ਪੁੱਤਰ ਮਿਹਰਬਾਨ ਕਰਮ ਚੰਦ, ਚੰਦੂ ਦਾ ਪੁੱਤ ਕਰਮ ਚੰਦ, ਇਹ ਠੱਗਾਂ ਦਾ ਟੋਲਾ ਇਕੱਠਾ ਹੋ ਕੇ ਵਿਉਂਤਬੰਦੀ ਬਣਾਉਂਦੇ ਹੈ ਕਿ ਜਹਾਂਗੀਰ ਕੋਲੇ ਸ਼ਿਕਾਇਤ ਕਰਕੇ, ਵੀ ਇੱਕ
1: ਪੰਜਵੇਂ ਗੁਰੂ ਗ੍ਰੰਥ ਦੀ ਰਚਨਾ ਕਰ ਰਹੇ ਆ, ਉਹ 'ਚ ਮੁਹੰਮਦ ਸਾਹਿਬ ਅਤੇ ਮੁਸਲਮਾਨਾਂ ਦੇ ਖਿਲਾਫ ਕੂੜ ਪ੍ਰਚਾਰ ਲਿਖਿਆ ਜਾ ਰਿਹਾ। ਬੁਲਾਓ ਕਹਿੰਦੇ, ਜਹਾਂਗੀਰ ਲਾਹੌਰ ਆਉਂਦਾ, ਸੱਦਦੇ ਹੈ। ਜਦੋਂ ਗੁਰੂ ਸਾਹਿਬ ਦੇ ਕੋਲ ਮਹਾਰਾਜ ਪੇਸ਼ ਹੁੰਦੇ ਆ ਕਚਹਿਰੀ ਵਿੱਚ, ਜਹਾਂਗੀਰ ਕਹਿੰਦਾ ਵੀ ਤੁਸੀਂ ਗ੍ਰੰਥ ਲਿਖ ਰਹੇ ਹੋ, ਸਾਡੇ ਮੁਸਲਮਾਨਾਂ ਦੇ ਖਿਲਾਫ ਕੂੜ ਪ੍ਰਚਾਰ ਲਿਖਿਆ ਜਾ ਰਿਹਾ। ਮਹਾਰਾਜ ਕਹਿੰਦੇ, ਨਹੀਂ, ਇਹ ਜਿਹੜੇ ਤੇਰੇ ਸਲਾਹਕਾਰ ਆ, ਜਿਹਨੇ ਸਲਾਹ ਦਿੱਤੀ ਆ, ਉਹ ਗਲਤ ਦੱਸਿਆ ਹੈ। ਇਹ ਤਾਂ ਸਰਬ ਸਾਂਝੀ ਬਾਣੀ ਹੈ, ਗੁਰਬਾਣੀ ਹੈ, ਤੁਰਕੀ ਬਾਣੀ ਆਈ ਤਾਂ ਸਗਲੀ ਚਿੰਤ ਮਟਾਈ, ਧੁਰੋਂ ਆਈ ਹੈ, ਗੁਰੂਆਂ ਦੀ ਬਾਣੀ ਹੈ, ਭਗਤਾਂ ਦੀ ਬਾਣੀ ਹੈ। ਅਸੀਂ ਇੱਕ ਲੜੀ ਵਿੱਚ ਪਰੋ ਕੇ ਇੱਕ ਨਾਮ ਰੂਪੀ ਜਹਾਜ਼ ਬਣਾਇਆ ਹੈ। ਕਲਯੁਗੀ ਜੀਵ ਇਸ ਜਹਾਜ਼ ਦੇ ਵਿੱਚ, ਨਾਮ ਰੂਪੀ ਜਹਾਜ਼ ਦੇ ਵਿਹੜੇ ਵਿੱਚ ਸਵਾਰ ਹੋ ਕੇ ਪਾਰ ਲੱਗਿਆ ਕਰਨਗੇ, ਗੁਰੂ ਕਿਰਪਾ ਕਰੂਗਾ। ਮਹਾਰਾਜ ਕਹਿੰਦੇ, ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕਹੋ ਮੰਦੇ। ਮਹਾਰਾਜ ਕਹਿੰਦੇ, ਤੁਸੀਂ ਅੱਲਾ ਖੁਦਾ ਕਹਿੰਦੇ ਹੋ, ਕੋਈ ਗੌਡ ਕਹਿੰਦਾ, ਕੋਈ ਵਾਹਿਗੁਰੂ ਕਹਿੰਦਾ, ਉਹ ਹੈ ਇੱਕ ਆ, ਉਹ ਏਕ ਪਿਤਾ ਇਸ ਕੇ ਹਮ ਬਾਰਕ, ਉਹ ਇੱਕ ਹੈ, ਅਸੀਂ ਸਾਰਾ ਜਹਾਨ ਉਹਦੀ ਸੰਤਾਨ ਹੈ, ਉਹਨੇ ਸਾਡੀ ਉਤਪਤੀ ਕੀਤੀ ਹੈ, ਸਾਨੂੰ ਇਸ ਮਾਤਲੋਕ 'ਤੇ ਭੇਜਿਆ ਹੈ, ਤੈਨੂੰ ਸਲਾਹਕਾਰਾਂ ਨੇ ਗਲਤ ਕਿਹਾ ਹੈ। ਦੇਖੋ ਹੁਣ ਵੱਡਾ ਭਰਾ ਤਾਂ ਭਰਾ ਦੀਆਂ ਬਾਹਾਂ ਬਣਦਾ, ਅਤੇ ਕਿੱਥੇ ਪ੍ਰਿਥੀ ਚੰਦ ਕੂੜ ਪ੍ਰਚਾਰ ਕਰਦਾ ਰਿਹਾ ਗੁਰੂ ਘਰ ਦੇ ਖਿਲਾਫ, ਆਪਦੀ ਗੱਦੀ ਲਾ ਕੇ ਬੈਠਾ ਏ, ਕਹਿੰਦਾ ਹੱਕ ਤਾਂ ਮੇਰਾ ਏ, ਚੌਥੇ ਪਾਤਸ਼ਾਹ ਸਾਡੇ ਗੁਰੂ ਗਲਤੀ ਕਰ ਗਏ, ਸਭ ਤੋਂ ਛੋਟੇ ਨੂੰ ਗੱਦੀ 'ਤੇ ਬਿਠਾ ਕੇ ਹੈ, ਬਾਣੀ ਰਚ ਰਹੇ ਆਪ। ਜਦ ਪਤਾ ਲੱਗਿਆ ਗੁਰੂ ਸਾਹਿਬ ਬਾਣੀ ਲਿਖ ਰਹੇ ਆ, ਉਹ ਆਪਦੀ ਬਾਣੀ ਰਚਣ ਲੱਗ ਗਏ ਹੈ, ਆਪਦੇ ਆਲੇ ਪਾਸੇ ਸੱਦੇ ਆ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਅਤੇ ਭਾਈ ਗੁਰਦਾਸ ਮਾਤਾ ਗੰਗਾ ਜੀਆਂ ਨੂੰ ਕਹਿੰਦੇ, ਅਸੀਂ ਸੰਗਤ ਨੂੰ ਰੋਕਦੇ ਹਾਂ, ਜਿਹੜੇ ਪਖੰਡੀਆਂ ਦੇ ਕੋਲ ਜਾਣ ਲੱਗ ਗਏ ਆ ਨਾ, ਉਹ ਮਿਹਰਬਾਨ ਦੇ ਕੋਲ ਅਤੇ ਬਾਬੇ ਪ੍ਰਿਥੀ ਚੰਦ ਕੋਲ ਜਾਂਦੇ, ਉਹ ਗੁਰੂ ਨਹੀਂ ਹਨ। ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਕਹਿੰਦੇ, ਉਹ ਪ੍ਰਿਥੀ, ਉਹ ਤੂੰ ਤਾਂ ਸਿੱਖ ਵੀ ਨਹੀਂ ਬਣਿਆ, ਗੁਰੂ ਤਾਂ ਬਣਨਾ ਬਹੁਤ ਔਖਾ ਏ, ਤੂੰ ਗੁਰੂ ਪੁੱਤਰ ਹੋ ਕੇ ਉਹ ਗੁਰੂ ਦੇ ਨਾਲ ਖੜਨਾ ਸੀਗਾ, ਤੇਰਾ ਛੋਟਾ ਭਰਾ ਏ, ਤੂੰ ਬਾਹਵਾਂ ਬਣਨਾ ਸੀ, ਤੂੰ ਹੰਕਾਰ ਦਾ ਭਰਿਆ ਹੋਇਆ, ਤੂੰ ਕਹਿੰਦਾ ਮੈਂ ਗੁਰੂ ਹਾਂ, ਮੇਰਾ ਪੁੱਤਰ ਗੁਰੂ ਬਣੂੰਗਾ, ਇਹੋ ਜਿਹੀਆਂ ਬਣਤਾਂ ਬਣਾਈਆਂ ਏ, ਤੂੰ ਪਖੰਡੀ ਹੈ। ਭਾਈ ਗੁਰਦਾਸ ਅਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਕਹਿੰਦੇ, ਲੁੱਟ ਹੋਏ ਉਹਨਾਂ ਪਖੰਡੀਆਂ ਦੇ ਡੇਰੇ, ਕੂੜ ਪ੍ਰਧਾਨ ਹੋ ਗਿਆ, ਕਹਿੰਦੇ ਉਹ ਤਾਂ ਪਖੰਡੀ ਹੈ, ਉੱਧਰ ਨਾ ਜਾਇਓ। ਸੋ ਪਿਆਰੇ ਖਾਲਸਾ ਜੀ, ਸ਼ਾਂਤੀ ਦੇ ਪੁੰਜ, ਪਹਿਲੇ ਪਾਤਸ਼ਾਹ ਗੁਰੂ ਨਾਨਕ ਮਹਾਰਾਜਿਆਂ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜਿਆਂ ਤੱਕ ਸਾਰਿਆਂ ਨੇ ਸ਼ਾਂਤੀ ਵੰਡੀ ਹੈ, ਕੋਈ ਲੜਾਈ ਨਹੀਂ ਕੀਤੀ, ਕਿਸੇ ਨੂੰ ਕੁਝ ਨਹੀਂ ਕਿਹਾ, ਚਾਹੇ ਬਾਬੇ ਕੀ ਅਤੇ ਬਾਬਰ ਕੀ ਟੱਕਰ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਦਸਵੀਂ ਪਾਤਸ਼ਾਹੀ ਤੱਕ ਲੱਗੀ ਰਹੀ ਹੈ, ਬਾਬੇ ਕੀ ਅਤੇ ਬਾਬਰ ਕੀ ਟੱਕਰ ਲੱਗੀ ਰਹੀ ਹੈ, ਪਰ ਉਹਨਾਂ ਨੂੰ ਅਕਲ ਨਹੀਂ ਆਈ ਵੀ ਇਹ ਰੱਬ ਹੈ, ਆਪਾਂ ਕਿਉਂ ਵੈਰ ਕਰਨਾ। ਪੰਜਵੇਂ ਪਾਤਸ਼ਾਹ ਤੱਤੀਆਂ ਤਵੀਆਂ 'ਤੇ ਬੈਠੇ, ਸਾਡੇ ਤਪਦੇ ਹਿਰਦਿਆਂ ਨੂੰ ਠਾਰ ਗਏ, ਤੱਤੀਆਂ ਤਵੀਆਂ 'ਤੇ ਬਹਿ ਕੇ ਗੁਰਸਿੱਖਾਂ ਨੂੰ ਕਹਿੰਦੇ ਆ ਵੀ ਅਸੀਂ ਰਾਵੀ ਵਿੱਚ ਸਮਾਉਣਾ। ਰਾਵੀ ਵਿੱਚ ਸਮਾਉਣ ਵੇਲੇ ਪਿਆਰੇ ਗੁਰਸਿੱਖਾਂ ਨੂੰ ਕਹਿੰਦੇ, ਸਿੱਖੋ, ਪਹਿਲੇ ਪਾਤਸ਼ਾਹ ਤੋਂ ਲੈ ਕੇ ਹੁਣ ਤੱਕ ਅਸੀਂ ਸ਼ਾਂਤੀ ਬੰਦੀ, ਹੁਣ ਗੱਦੀ ਰੰਗ ਬਟਾਓ। ਜਦੋਂ ਸਾਡੇ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਗੁਰੂ ਨਾਨਕ ਦੇ ਤਖ਼ਤ 'ਤੇ ਬੈਠਣਗੇ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਤਿਲਕ ਲਗਾਉਣਗੇ, ਅਤੇ ਉਦੋਂ ਗੱਦੀ ਰੰਗ ਬਟਾਊਗੀ, ਜਬਰ ਅਤੇ ਜ਼ੁਲਮ ਦਾ ਨਾਸ਼ ਹੋ, ਛੇਵੇਂ ਗੁਰੂ ਸਾਡੇ ਸਾਹਿਬਜ਼ਾਦੇ ਉਹ ਕਰਨਗੇ। ਉਹ ਤਾਂ ਸੱਚਖੰਡ ਚਲੇ ਗਏ, ਮਹਾਰਾਜ ਭਾਣਾ ਵਰਤ ਆ ਗਏ ਹੈ। ਇੱਧਰੋਂ ਫਿਰ ਮੀਰੀ ਪੀਰ ਦੇ ਮਾਲਕ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ, ਜਿਹਨਾਂ ਨੂੰ ਵਰ ਦਿੱਤਾ ਸੀ ਪਹਿਲੇ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਨੇ ਭਾਈ ਬੁੱਢਾ, ਉਹਨਾਂ ਨੂੰ ਕਹਿੰਦੇ, ਛੇ ਪਾਤਸ਼ਾਹੀਆਂ ਤੱਕ ਤੁਸੀਂ ਤਿਲਕ ਲਗਾਉਣਾ, ਦੂਸਰੀ ਪਾਤਸ਼ਾਹੀ ਤੋਂ ਲੈ ਕੇ ਛੇਵੀਂ ਪਾਤਸ਼ਾਹੀ ਤੱਕ ਮਾਣ ਹਾਸਲ ਹੋਇਆ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੂੰ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਕਹਿੰਦੇ, ਸਿਹਲੀ ਟੋਪੀ ਪਹਿਨਾਉਣ ਲੱਗੇ ਆ। ਮਹਾਰਾਜ ਕਹਿੰਦੇ, ਬਾਬਾ ਜੀ, ਸਿਹਲੀ ਟੋਪੀ ਦੀ ਥਾਂ 'ਤੇ ਦਸਤਾਰ ਲਾਵਾਂਗੇ, ਕਲਗੀ ਲਾਵਾਂਗੇ, ਸ਼ਾਹੀ ਠਾਠ ਬਾਠ ਨਾ ਰਹਾਂਗੇ, ਇਹ ਜਿਹੜੇ ਬਾਦਸ਼ਾਹ ਬਣੇ ਬੈਠੇ, ਰਾਜੇ ਬਣੇ ਬੈਠੇ ਹੈ, ਅਸੀਂ ਰਾਜਿਆਂ ਦੇ ਵੀ ਮਹਾਰਾਜੇ ਹੈ, ਅਸੀਂ ਬਾਦਸ਼ਾਹਾਂ ਦੇ ਵੀ ਬਾਦਸ਼ਾਹ ਹਾਂ, ਸਾਨੂੰ ਸ਼ਸਤਰ ਪਹਿਨਾਓ, ਹੁਣ ਗੱਦੀ ਰੰਗ ਬਟਾਊਗੀ। ਮਹਾਰਾਜ ਕਹਿੰਦੇ, ਸਭੇ ਸਾਂਝੀ ਵਾਰ ਸਦਾਇਣ, ਇਹ ਵੀ ਗਾ ਕੇ ਬੜਾ ਵੇਖਿਆ, ਉਹ ਸੱਪ ਕਿਸੇ ਦੇ ਮਿੱਤ ਨਹੀਂ ਬਣਦੇ, ਦੁੱਧ ਪਿਆ ਕੇ ਬੜਾ ਵੇਖਿਆ, ਅਸੀਂ ਕਿਸੇ ਤੋਂ ਮਾਰ ਨਹੀਂ ਖਾਣੀ, ਮਾਰਾਂ ਖਾ ਕੇ ਬੜਾ ਵੇਖਿਆ। ਮੇਰੀ ਪੀਰ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ, ਅਸੀਂ ਗੁਰੂ ਨਾਨਕ ਮਹਾਰਾਜ ਦਾ ਸਿਧਾਂਤ ਮੰਨਿਆ, ਹੁਣ ਤੱਕ ਮੰਨ ਰਹੇ ਹਾਂ, ਵੀ ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ, ਬਾਣੀ ਤੇ ਬਾਣੇ ਦੇ ਧਾਰਨੀ ਹੈ, ਸੱਪਾਂ ਨੂੰ ਦੁੱਧ ਵੀ ਪਿਆਇਆ, ਪਰ ਉਹ ਡੰਗ ਮਾਰਦੇ ਆਪਣੇ ਨਹੀਂ ਬਣਦੇ ਹਨ, ਦੁਸ਼ਮਣ ਨੇ ਮਿੱਤ ਨਹੀਂ ਹੋਣਾ ਚੱਕੀ ਤਲਵਾਰ ਬਿਨਾਂ। ਦੋ ਤਲਵਾਰਾਂ ਪੈਂਦੀਆਂ ਮੀਰੀ ਤੇ ਪੀਰੀ ਦੀਆਂ, ਮੀਰੀ ਤੇ ਪੀਰੀ ਭਗਤੀ ਤੇ ਸ਼ਕਤੀ ਬੈਠੀ ਹੈ। ਅਕਾਲ ਤਖ਼ਤ ਦਾ ਨਿਰਮਾਣ ਕਰਾਇਆ ਜਿਹਨੂੰ ਪਹਿਲਾਂ ਅਕਾਲ ਬੁੰਗਾ ਕਹਿੰਦੇ। ਸੋ ਪਿਆਰੇ ਖਾਲਸਾ ਜੀ, ਹੁਣ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਸਿੱਖ ਸੰਗਤਾਂ ਨੂੰ ਹੁਕਮ ਹੈ ਵੀ ਜਿਹਨਾਂ ਦੇ ਘਰੇ ਹਥਿਆਰ ਪਏ ਹੈ ਜਾਂ ਘੋੜੇ ਹਨ ਜਾਂ ਮਾਵਾਂ ਦੇ ਜਿਹਨਾਂ ਦੇ ਚਾਰ ਚਾਰ ਪੁੱਤ ਆ, ਦੋ ਦੋ ਪੁੱਤ ਆ, ਜਿਹਨਾਂ ਦੇ ਚਾਰ ਆ, ਦੋ ਪੁੱਤ ਸਾਹਿਬਾਂ ਦੀ ਭੇਟਾ ਕਰੋ। ਜਿਸ ਮਾਂ ਦੇ ਦੋ ਪੁੱਤ ਆ, ਇੱਕ ਪੁੱਤ ਸਾਹਿਬਾਂ ਦੀ ਭੇਟਾ ਕਰੋ। ਅਸੀਂ ਕਿਸੇ ਤੋਂ ਮਾਰ ਨਹੀਂ ਖਾਣੀ, ਬਹੁਤ ਮਾਰਾਂ ਖਾਣੀਆਂ, ਹੁਣ ਤਾਂ ਸਬਕ ਸਿਖਾਵਾਂਗੇ। ਹਿਰਦੇ ਵਿੱਚ ਤੱਤੀ ਤਵੀ ਦੇ ਭਾਂਬੜ ਮੱਚ ਰਹੇ, 21 ਦੇ 41 ਮੋੜ ਰਹੇ ਹੈ। ਲੋ ਜਿਵੇਂ ਮੀਰੀ ਪੀਰੀ ਦੇ ਮਾਲਕਾਂ ਨੇ ਮੀਰੀ ਤੇ ਪੀਰੀ ਇੱਕ ਥਾਂ ਇਕੱਠੀਆਂ ਕਰਤੀਆਂ, ਉਹ ਸਮੇਂ ਦੀ ਵਾਰਤਾ ਮੇਰੇ ਸਾਥੀ ਹਰਦੇਵ ਸਿੰਘ ਦਵਾਨਾ, ਮਨਜੀਤ ਸਿੰਘ ਦੱਦਾਹੂਰ, ਓਂਕਾਰ ਸਿੰਘ ਕੰਗ ਇਉਂ ਬਿਆਨ ਕਰਦੇ ਆ।

ਗਿਆਨੀ ਬਾਬਾ ਬੁੱਢਾ ਸਾਹਿਬ ਬੜੀ ਸਿਫਤ ਲਿਖਦੇ, ਕਹਿੰਦੇ ਦਲ ਭੰਜਨ ਗੁਰ ਸੂਰਮਾ ਬੜਜੋਦਾ ਬਹੁ ਪਰਉਪਕਾਰੀ। ਕਹਿੰਦੇ ਬਹੁਤ ਬਲੀ ਥੇ ਮਹਾਰਾਜਾ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਗੁਰੂ ਸਾਹਿਬ ਦੇ ਤਿੰਨ ਮਹਿਲ, ਪੰਜ ਸਪੁੱਤਰ ਔਰ ਇੱਕ ਛੇਵੀਂ ਲੜਕੀ ਬੀਬੀ ਵੀਰੋ ਜੀ। ਸੋ ਗੁਰੂ ਸਾਹਿਬ ਨੇ ਬਗਾਨੀਆਂ ਮਾਵਾਂ ਦੇ ਪੁੱਤਾਂ ਨੂੰ ਵੀ ਨਵਾਜਿਆ, ਇਹਨੀਆਂ ਵੀ ਆਪਦੇ ਬੱਚੇ ਹੈ। ਮਹਾਰਾਜ ਦੀਵਾਨ ਸਜਾਈ ਬੈਠੇ ਆ ਕਿ ਪਠਾਣਾ ਦਾ ਬੱਚਾ ਪੈਂਦੇ ਖਾਂ ਉਹਦਾ ਮਾਮਾ ਇਸਮਾਇਲ ਖਾਂ ਆਪਦੇ ਭਾਣਜੇ ਨੂੰ 5-6 ਸਾਲ ਦਾ ਬੱਚਾ ਉਹਦੇ ਮਾਤਾ ਪਿਤਾ ਚੜ੍ਹਾਈ ਕਰਕੇ ਗੁਰੂ ਦੇ ਦਰ 'ਤੇ ਲਿਆਇਆ, ਛੱਡ ਗਿਆ। ਕਹਿੰਦੇ ਮਹਾਰਾਜ ਇਹਦਾ ਕੋਈ ਨਹੀਂ ਹੈ। ਗੁਰੂ ਸਾਹਿਬ ਕਹਿੰਦੇ ਜਿਹਦਾ ਕੋਈ ਨਹੀਂ ਹੈ ਉਹਦੇ ਗੁਰੂ ਹੈ, ਉਹਦਾ ਗੁਰੂ ਹੈ ਜਿਹੜਾ ਗੁਰੂ ਦੀ ਸ਼ਰਨ ਵਿੱਚ ਜਿਹੜੇ ਮਜ਼ਹਬ ਦਾ ਮਰਜ਼ੀ ਆ ਰਹੇ ਜਿਹੜੀ ਜਾਤ ਵਰਨ ਗੁਰੂ ਦਾ ਤਾਂ ਇਸ ਨਾਲ ਕੋਈ ਮਤਲਬ ਹੀ ਨਹੀਂ ਹੈ। ਮਹਾਰਾਜ ਨੇ ਨਵਾਜਿਆ, ਪਠਾਣਾ ਦੇ ਬੱਚੇ ਪੈਂਦੇ ਖਾਂ ਨੂੰ ਗੁਰੂ ਸਾਹਿਬ ਨੇ ਨਵਾਜਿਆ, ਆਪਦੇ ਪੰਜ ਪੁੱਤਰ ਹੋਣ ਦੀ ਬਾਵਜੂਦ ਵੀ ਮਹਾਰਾਜ ਕਹਿੰਦੇ ਸਾਡਾ ਮਤਵੰਨਾ ਪੁੱਤ ਆ ਇਹ ਪੈਂਦੇ ਖਾਂ। ਹੁਣ ਗੁਰੂ ਨੇ ਸੀਸ ਦੇ ਹੱਥ ਰੱਖਤਾ ਪੈਂਦੇ ਖਾਂ ਦੇ, ਔਰ ਸੰਗਤਾਂ ਨੇ ਵੀ ਉਹ ਗੱਲ ਨੂੰ ਵਾਚ ਕਰਿਆ, ਕੈਚ ਕੀਤਾ ਇਹ ਵੀ ਗੁਰੂ ਸਾਹਿਬ ਨੇ ਨਵਾਜਿਆ, ਕਿਰਪਾ ਕੀਤੀ ਹੈ। ਸੰਗਤਾਂ ਵੀ ਬੜਾ ਪਿਆਰ ਕਰਨ ਲੱਗ ਗਈਆਂ, ਗੋਕਾ ਘਿਓ ਚੂਰੀਆਂ ਮੱਖਣੀਆਂ ਦੇ ਕੇ ਦੇ ਰਹੀਆਂ ਹਨ ਉਹਨੂੰ, ਔਰ ਗੁਰੂ ਸਾਹਿਬ ਉਹਨੂੰ ਟ੍ਰੇਨਿੰਗ ਦੇ ਰਹੇ ਆ ਸਾਰੀ ਵੀ ਜੰਗ ਯੁੱਧ ਹੋਣੇ ਆ, ਕਿਵੇਂ ਵਾਰ ਕਰਨਾ, ਕਿਵੇਂ ਲੜਨਾ ਹੈ। ਹੋਰ ਵੀ ਸੈਂਕੜੇ ਯੋਧੇ ਸਨ ਗੁਰੂ ਸਾਹਿਬ ਦੇ, ਮੀਰੀ ਪੀਰ ਦੇ ਮਾਲਕ ਆਪ ਸਾਰੇ ਦਾ ਪੇਚ ਸਿਖਾਉਂਦੇ ਆਪਣੇ ਪਿਆਰੇ ਸਿੱਖਾਂ ਨੂੰ। ਪੈਂਦੇ ਖਾਂ ਪਲ ਕੇ ਜਵਾਨ ਹੋ ਗਿਆ, ਬੜਾ ਬਲੀ ਤੇ ਸੂਰਮਾ ਬਹਾਦਰ, ਔਰ ਉਹਨੂੰ ਮਾਣ ਵੀ ਹੋ ਗਿਆ। ਹੁਣ ਗੁਰੂ ਸਾਹਿਬ ਨੇ ਤਾਂ ਆਪ ਸਾਜਿਆ ਅਤੇ ਨਵਾਜਿਆ, ਆਪ ਬਖਸ਼ਿਸ਼ ਕਰੀ ਹੈ। ਜੇ ਬੰਦਾ ਕੋਈ ਹੰਕਾਰ ਕਰ ਜਾਵੇ, ਹੰਕਾਰਿਆ ਸੋ ਮਾਰਿਆ, ਹਰ ਜੂ ਹੰਕਾਰ ਨਾ ਭਾਵੇ। ਦੇਖੋ ਅਸੀਂ ਅਸਮਰੱਥ ਹੈ, ਗੁਰੂ ਸਾਹਿਬ ਸਾਡੇ ਸਮਰੱਥਾਂ ਦੇ ਵੀ ਸਮਰੱਥ ਹੈ, ਗੁਰੂ ਨੇ ਕਿਰਪਾ ਕਰਨੀ ਹੈ। ਪਹਿਲਾ ਜੰਗ ਜਿਹੜਾ ਅੰਮ੍ਰਿਤਸਰ ਦੇ ਇਲਾਕੇ ਦੇ ਵਿੱਚ ਹੋਇਆ, ਅੰਮ੍ਰਿਤਸਰ ਦੇ ਵਿੱਚ ਹੋਇਆ, ਲੋਹਗੜ੍ਹ ਦਾ ਕਿਲਾ, ਉਹ ਇੱਕ ਬਾਜ ਦੇ ਕਰਕੇ। ਇਹ ਨਹੀਂ ਵੀ ਗੁਰੂ ਕੋਲ ਬਾਜ ਨਹੀਂ ਸੀ, ਗੁਰੂ ਕੋਲ ਤਾਂ ਆਪਦੇ ਕੋਲ ਸਾਰਾ ਕੁਝ ਸੀ ਹੈ। ਬਾਜ ਜਦੋਂ ਗੁਰੂ ਸਾਹਿਬ ਗਏ ਨਾ ਸ਼ਿਕਾਰ ਕਰਨ ਵਾਸਤੇ, ਇਹ ਸ਼ਾਹਜਹਾਂ ਦਾ ਬਾਜ ਉੱਡ ਕੇ ਆ ਗਿਆ। ਜਦੋਂ ਬਾਜ ਉੱਡ ਕੇ ਆ ਗਿਆ, ਇਹ ਕੋਈ ਲੈਣ ਨਾ ਆਇਆ। ਮਹਾਰਾਜ ਕਹਿੰਦੇ ਇਹ ਜਾਨਵਰ ਨੇ ਆਪਣੀ ਸ਼ਰਨ ਤੱਕ ਹੀ ਇਹਨੂੰ ਲਿਆਓ। ਜਦੋਂ ਲਿਆਏ ਹੈ, ਅੰਮ੍ਰਿਤਸਰ ਆ ਗਏ ਹੈ, ਅਤੇ ਪਿੱਛੇ ਜਿਹੜੇ ਸੀਗੇ ਸਿਪਾਹੀ ਉਹ ਵੀ ਪੈੜਾਂ ਨੱਪਦੇ ਹੋਏ ਆ ਗਏ, ਉੱਥੇ ਵੀ ਬਾਜ ਸਾਡਾ ਲਿਆਂਦਾ ਹੈ। ਗੁਰੂ ਨੂੰ ਕਹਿੰਦੇ ਬਾਜ ਦਿਓ। ਮੇਰੀ ਪੀੜ੍ਹੀ ਦੇ ਮਾਲਕ ਕਹਿੰਦੇ ਚਾਹੇ ਕੋਈ ਜਾਨਵਰ ਹੈ, ਚਾਹੇ ਕੋਈ ਮਨੁੱਖ ਹੈ, ਚਾਹੇ ਕੋਈ ਪੁਰਸ਼ ਹੈ, ਚਾਹੇ ਕੋਈ ਔਰਤ, ਜਿਹੜਾ ਵੀ ਹੈ, ਜਿਹੜਾ ਗੁਰੂ ਨਾਨਕ ਦੀ ਸ਼ਰਨ 'ਚ ਆਇਆ, ਸਾਡੀ ਸ਼ਰਨ ਵਿੱਚ ਆਇਆ ਸੀ, ਵਾਪਸ ਨਹੀਂ ਮੋੜਨਾ, ਉਹਨੇ ਸਾਡੀ ਸ਼ਰਨ ਤੱਕ ਹੀ ਅਸੀਂ ਨਹੀਂ ਦੇਣਾ, ਯੁੱਧ ਕਰੋ ਸਾਡੇ ਨਾਲ। ਰੌਲਾ ਪੈ ਗਿਆ ਲਾਹੌਰ ਅਤੇ ਦਿੱਲੀ ਦੇ ਵਿੱਚ ਵੀ ਗੁਰੂ ਨਾਨਕ ਦੇ ਤਖ਼ਤ 'ਤੇ ਬੈਠਾ ਹੋਇਆ ਸੰਤ ਮਹਾਤਮਾ, ਮਾਫ਼ ਕਰਿਓ ਸਾਡੇ ਵਾਸਤੇ ਸਾਡੇ ਗੁਰੂ ਸਾਡੇ ਰੱਬ, ਉਹ ਕਹਿੰਦੇ ਸੀ। ਕਹਿੰਦੇ ਗੁਰੂ ਨਾਨਕ ਨੇ ਨਾਮ ਜਪਾਇਆ, ਦੂਜੀਆਂ ਪਾਤਸ਼ਾਹੀਆਂ ਨੇ ਨਾਮ ਜਪਾਇਆ, ਛੋਟੀ ਜੀ ਉਮਰ ਹੈ, ਤਖ਼ਤ 'ਤੇ ਬੈਠਾ, ਦੋ ਤਲਵਾਰਾਂ ਕਲਗੀ ਲਾਉਂਦਾ, ਰਾਜਿਆਂ ਮਹਾਰਾਜਾਂ ਦੀ ਬਰਾਬਰੀ ਕਰਦਾ, ਔਰ ਕਹਿੰਦਾ ਯੁੱਧ ਕਰੋ। ਕਹਿੰਦੀ ਅੱਗੇ ਤਾਂ ਕਿਸੇ ਨੇ ਗੁਰੂ ਨਾਨਕ ਦੇ ਤਖ਼ਤ 'ਤੇ ਬੈਠੇ ਕਿਸੇ ਨੇ ਜੰਗ ਨਹੀਂ ਕਰਿਆ, ਯੁੱਧ ਨਹੀਂ ਮੰਗਿਆ, ਇਹ ਕਹਿੰਦਾ ਯੁੱਧ ਕਰੋ। ਔਰ ਬੜੇ ਬਲੀ ਥੇ ਪਹਿਲਾ ਜੰਗ ਹੋਇਆ ਏ, ਲੱਕੜ ਦੀਆਂ ਤੋਪਾਂ ਨੇ ਭੜਥੂ ਪਾਇਆ। ਜਨਰਲ ਪਹਿਲਾਂ ਮੁਫਲ ਸਖਾਂ, ਮੇਰੀ ਪੀੜ ਦੇ ਮਾਲਕਾਂ ਨੇ ਆਪਦੀ ਤਲਵਾਰ ਨਾਲ ਸੋਧਿਆ ਏ। ਇਸ ਜੰਗ ਵਿੱਚ ਪੈਂਦੇ ਖਾਂ ਨੇ ਆਪਣੀ ਕਲਾ ਦੇ ਜ਼ੋਰ ਦਿਖਾਏ ਹੈ, ਉਹਨੂੰ ਮਾਣ ਹੋ ਗਿਆ। ਉਹ ਕਹਿੰਦਾ ਜੇ ਮੈਂ ਸੀ ਜੰਗ ਵਿੱਚ ਤਾਂ ਗੁਰੂ ਸਾਹਿਬ ਜੰਗ ਜਿੱਤੇ, ਲੜੇ ਤਾਂ ਹੋਰ ਵੀ ਸੀ, ਬਹਾਦਰ ਬਿਧੀ ਚੰਦ ਵਰਗੇ, ਭਾਈ ਪੈੜਾ, ਭਾਈ ਮੁੱਠਾ ਮੋਖਾ, ਭਾਈ ਭੱਲਣ ਵਰਗੇ, ਭਾਈ ਗੁਰਦਿੱਤਾ ਵਰਗੇ, ਗੁਰੂ ਸਾਹਿਬ ਦੇ ਪੁੱਤਰ ਹੋਰ ਵੀ ਲੜੇ, ਪਰ ਉਹਨੂੰ ਮਾਣ ਹੋ ਗਿਆ। ਕਹਿੰਦਾ ਮੇਰੇ ਕਰਕੇ ਗੁਰੂ ਜੀ ਜੰਗ ਜਿੱਤੇ ਆ, ਗੁਰੂ ਸਾਹਿਬ ਨੇ ਵੀ ਦੇਖ ਲਿਆ ਵੀ ਇਹਨੂੰ ਮਾਣ ਹੋ ਗਿਆ। ਮਾਣ ਤੋੜਨਾ ਚਾਹੀਦਾ, ਅਸੀਂ ਤਾਂ ਮਤਵੰਨਾ ਪੁੱਤ ਬਣਾਇਆ, ਗੁਰੂ ਨੇ ਸਾਜਿਆ ਅਤੇ ਨਵਾਜਿਆ ਹੈ, ਮਾਣ ਬਖਸ਼ਿਸ਼ ਕੀਤਾ ਹੈ। ਕਈਆਂ ਨੂੰ ਗੁਰੂ ਮਾਣ ਬਖਸ਼ਿਸ਼ ਕਰਦਾ, ਗੁਰੂ ਦੇ ਦਰ ਤੋਂ ਚਾਹੇ ਆਪਾਂ ਸੇਵਾ ਕਰਦੇ ਹਾਂ, ਸਿਮਰਨ ਕਰਦੇ, ਕਿੰਨਾ ਮਾਣ ਮਿਲਦਾ, ਆਪਾਂ ਅਦਬ ਸਤਿਕਾਰ ਨਾਲ ਅਗਲੇ ਨੂੰ ਫਤਿਹ ਬੁਲਾਉਂਦੇ ਹਾਂ, ਅੱਛਾ ਜੀ, ਹਾਂਜੀ, ਭੈਣ ਜੀ, ਬੀਬੀ ਜੀ, ਮਾਤਾ ਜੀ, ਬੜਾ ਸਤਿਕਾਰ ਦਿੰਦੇ ਹਾਂ, ਬੜਾ ਪਿਆਰ ਮਿਲਦਾ ਕੋਈ ਉਹਦੇ 'ਤੇ ਬੈਠਾ ਹੋਵੇ, ਹੱਥ ਜੋੜਦੇ ਹਾਂ, ਫਤਿਹ ਬੁਲਾਉਂਦੇ ਹਾਂ। ਸੋ ਕਈ ਵਾਰੀ ਪਿਆਰੇ ਖਾਲਸਾ ਜੀ, ਭਾਂਡੇ ਛੋਟੇ ਹੁੰਦੇ ਆ, ਗੁਰੂ ਸਾਹਿਬ ਕਿਰਪਾ ਕਰ ਦਿੰਦਾ ਹੈ, ਉਹਨੂੰ ਭਰ ਦਿੰਦਾ ਹੈ, ਕਈਆਂ ਨੂੰ ਸਾਂਭ ਹੀ ਨਹੀਂ ਜਾਂਦੀ ਕਿਰਪਾ, ਉਹ ਮਾਣ ਹੋ ਜਾਂਦਾ ਵੀ ਮੈਂ ਹੀ ਹਾਂ, ਸਾਰਾ ਕੁਝ ਮੈਂ ਹੀ ਹੈ। ਇਹ ਤਾਂ ਤਖ਼ਤ ਤਾਜ ਤਾਂ ਗੁਰੂ ਸਾਹਿਬ ਆਪ ਨਵਾਜਦੇ ਆ, ਜੇ
ਜੇ ਤਖ਼ਤ ਤਾਜ ਬਖਸ਼ ਸਕਦਾ ਇਹ ਤਖ਼ਤਾਂ ਤੋਂ ਲਾ ਕੇ ਥੱਲੇ ਵੀ ਲਾ ਸਕਦਾ। ਜੇ ਕੋਈ ਮੰਗਦਾ ਕੋਈ ਭਿਖਾਰੀ ਹੈ ਉਹਨੂੰ ਲੋਕ ਅਪਸ਼ਬਦ ਬੋਲਦੇ ਆ, ਗੁਰੂ ਸਾਹਿਬ ਉਹ 'ਤੇ ਕਿਰਪਾ ਕਰਦੇ ਨਾ ਉਹਨੂੰ ਨਾ ਮੇਲ ਦੀਆਂ ਨਜ਼ਰਾਂ ਪਾ ਦੇਣ, ਤਖ਼ਤਾਂ ਤਾਜਾਂ 'ਤੇ ਬਿਠਾ ਸਕਦੇ ਹੈ। ਉਹ ਜੇ ਕੋਈ ਤਖ਼ਤਾਂ ਤਾਜਾਂ 'ਤੇ ਬੈਠਾ ਹੈ ਨਾ ਉਹ 'ਤੇ ਜੇ ਕੌੜੀ ਨਜ਼ਰ ਹੋ ਜਾਵੇ ਉਹਨੂੰ ਠੂਠਾ ਪੜ ਕੇ ਦਰ ਦਰ ਮੰਗਣ ਲਾ ਸਕਦੇ ਹੈ। ਕਿਉਂਕਿ ਸਹਿਬ ਹੱਥ ਵਡਿਆਈਆਂ 'ਚ ਸੁਭਾਅ ਹੈ ਅਤੇ ਸਦੇ ਮਾਣ ਵਡਿਆਈ ਮਾਇਆ ਨੇ ਕੋਈ ਪਾਰ ਲੰਘਾਇਆ ਨਹੀਂ, ਕੋਈ ਮਾਣ ਹੈ ਮਾਇਆ ਜ਼ਿਆਦਾ ਧਨਵਾਨ ਹੈ ਵਡਿਆਈ ਹੋ ਜੇ ਇਹਨੇ ਨਹੀਂ ਪਾਰ ਲਾਉਣਾ, ਗੁਰੂ ਦੀ ਕਿਰਪਾ ਪਾਰ ਲਾਉਂਦੀ ਹੈ। ਲਓ ਅਗਲੀ ਕਾਵ ਰਚਨਾ ਸਰਵਣ ਕਰਿਓ। ਗੁਰੂ ਸਾਹਿਬ ਨੇ ਸਿੱਖ ਸੰਗਤਾਂ ਨੂੰ ਕਿਹਾ ਸੀਗਾ ਵੀ ਤੁਸੀਂ ਘੋੜੇ ਲੈ ਕੇ ਆਓ, ਸ਼ਸਤਰ ਲੈ ਕੇ ਆਓ, ਧਨ ਦੌਲਤ ਲਿਆਓ, ਪਟਾਵਾਂ ਲੈ ਕੇ ਆਓ, ਆਪਾਂ ਹੋਰ ਹਥਿਆਰ ਖਰੀਦਾਂਗੇ, ਵਧੀਆ ਨਸਲ ਦੇ ਘੋੜੇ ਚਾਹੀਦੇ ਹੈ। ਇੱਕ ਜੱਥਾ ਆਇਆ ਕਾਬੁਲ ਤੋਂ, ਕਾਬੁਲ ਤੋਂ ਜੱਥਾ ਆਇਆ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ। ਉਸ ਜੱਥੇ ਵਿੱਚ ਇੱਕ ਕਰੋੜੀ ਮੱਲ ਹੈ, ਉਹਦਾ ਘਰਾਣਾ ਤਕੜਾ ਸੀਗਾ, ਸਮੇਂ ਨੇ ਹੇਰ ਫੇਰ ਖਾਧਾ ਹੈ। ਅੱਜ ਉਹ ਨਿਰਾਸ਼ਾ ਦੇ ਆਲਮ ਵਿੱਚ ਹੈ, ਕਿਰਾਏ ਦੇ ਮਕਾਨ 'ਤੇ ਬੈਠਾ ਹੈ, ਸਾਰਾ ਕੁਝ ਵਿਖ ਗਿਆ। ਸੰਗਤ ਕਹਿੰਦੀ ਆ ਜਾ ਗੁਰੂ ਨਾਨਕ ਦੇ ਦਰ 'ਤੇ ਲੈ ਕੇ ਚੱਲੀਏ, ਉੱਥੇ ਰੋਂਦੇ ਜਾਂਦੇ ਆ, ਹੱਸਦੇ ਆਉਂਦੇ ਆ, ਹੋਰ ਕਈ ਪ੍ਰਮਾਣ ਸਾਖੀਆਂ ਦੇ ਕੇ ਪੂਰਾ ਬੰਨ ਕੇ ਉਹਦਾ ਪੂਰਾ ਮਨ ਬਣਾ ਕੇ ਸੇਠ ਕਰੋੜੀ ਦਾ ਗੁਰੂ ਦੇ ਦਰ 'ਤੇ ਲੈ ਕੇ ਆਏ ਵੀ ਮਾਤਾ ਸੁਲੱਖਣੀ ਵਰਗੀਆਂ 'ਤੇ ਕਿਰਪਾ ਹੋਈ, ਉਹਨਾਂ ਨੂੰ ਨਵਾਜਿਆ, ਹੋਰਾਂ 'ਤੇ ਕਿੰਨੀ ਕਿਰਪਾ ਹੋਈ, ਤੂੰ ਵੀ ਆ ਜਾ। ਜੇ ਤੂੰ ਨਿਰਾਸ਼ਾ ਦੇ ਆਲਮ ਵਿੱਚ ਹੈ, ਤੈਨੂੰ ਘਾਟੇ ਪੈ ਗਏ, ਤੈਨੂੰ ਦੁੱਖ ਹੈ, ਤੈਨੂੰ ਮੁਸੀਬਤ ਦੀ ਘੜੀ ਵਿੱਚ ਵਿਚਰ ਰਿਹਾ ਹੈ, ਜੋ ਤੂੰ ਗੁਰੂ ਨਾਨਕ ਦੇ ਦਰ 'ਤੇ ਜਾਏਂਗਾ ਤੇਰੇ 'ਤੇ ਗੁਰੂ ਸਾਹਿਬ ਕਿਰਪਾ ਕਰਨਗੇ। ਉਹ ਜਦੋਂ ਆਇਆ ਨਾ ਸੰਗਤ ਦੇ ਨਾਲ, ਉਹ ਪਿੱਛੇ ਖੜਾ ਜੱਥਾ ਅਤੇ ਤਖ਼ਤਾਂ 'ਤੇ ਬੈਠਾ ਮੀਰੀ ਪੀਰ ਦੇ ਮਾਲਕ, ਅਤੇ ਭਗਤੀ ਵੀ ਬੈਠੀ ਹੈ, ਸ਼ਕਤੀ ਵੀ ਬੈਠੀ ਹੈ, ਸੰਗਤ ਬੈਠੀ ਹੈ, ਨੇਤਰ ਬੰਦ ਹੋਏ ਆ, ਸਭ ਦੇ ਚੌਂਕੜੇ ਲੱਗੇ ਹੈ, ਔਰ ਅਮਰ ਭਾਸ਼ਣ ਅਮਰ ਪ੍ਰਵਚਨ ਦਰਗਾਹੀ ਪ੍ਰਵਚਨ ਮੀਰੀ ਪੀਰ ਦੇ ਮਾਲਕ ਸਰਵਣ ਕਰਾ ਰਹੇ ਹੈ। ਉਹ ਪੁੱਛਦਾ ਵੀ ਉਹ ਤਖ਼ਤ ਕਿਹੜਾ ਕਿ ਅੱਗੇ ਮਿਲਿਆ ਸੀਗਾ, ਸੰਗਤ ਨੂੰ ਕਹਿੰਦਾ ਵੀ ਉਹ ਤਖ਼ਤ 'ਤੇ ਬੈਠੇ ਉਹ ਕੌਣ ਹੈ? ਉਹ ਕਹਿੰਦੇ ਜੀ ਉਹੀ ਤਾਂ ਗੁਰੂ, ਉਹੀ ਤਾਂ ਸੱਚਾ ਪਾਤਸ਼ਾਹ ਹੈ, ਰਾਜਿਆਂ ਦੇ ਮਹਾਰਾਜੇ ਸੱਚੇ ਪਾਤਸ਼ਾਹ, ਇਹਨਾਂ ਨੇ ਤਾਂ ਕਿਰਪਾ ਕਰਨੀ ਹੈ, ਅਤੇ ਜਿਹੜਾ ਬੈਠੇ ਹੈ ਇਹ ਸੰਗਤ ਹੈ, ਗੁਰੂ ਦੇ ਗੁਰਸਿੱਖ ਬੈਠੇ ਹੈ, ਪਿਆਰੇ ਬੈਠੇ ਹੈ, ਹਥਿਆਰ ਕੋਲੇ ਹੈ, ਭਗਤੀ ਵੀ ਬੈਠੀ ਹੈ ਅਤੇ ਸ਼ਕਤੀ ਵੀ ਬੈਠੀ ਹੈ। ਉਹ ਹੈਰਾਨ ਹੋ ਗਿਆ, ਹੁਣ ਪਹਿਲੀ ਵਾਰੀ ਕੋਈ ਰੱਬ ਦੇ ਦਰਸ਼ਨ ਕਰੇ, ਰੱਬ ਦੇ ਪਿਆਰਿਆਂ ਦੇ ਦਰਸ਼ਨ ਕਰੇ, ਜਿਹੜਾ ਕਿਤੇ ਮਿਲਿਆ ਹੀ ਨਹੀਂ ਹੋਊਗਾ, ਉਹਦੇ ਹਿਰਦੇ ਨੂੰ ਸ਼ਾਂਤੀ ਆ ਗਈ ਰੱਬ ਦੇ ਦਰਸ਼ਨ ਕਰਕੇ, ਔਰ ਸੰਗਤ ਵੀ ਐਂ ਟਿਕਾਓ ਨਾ ਬੈਠੀ ਹੈ, ਚੌਂਕੜੇ ਮਾਰੇ ਬੈਠੇ ਹੈ। ਉਹ ਹੈਰਾਨ ਹੋ ਗਿਆ, ਉਹਦਾ ਮਨ ਮੋਹਿਆ ਗਿਆ, ਕੀਲਿਆ ਗਿਆ, ਜਿਵੇਂ ਕਿਤੇ ਬੀਨ ਵੱਜਦੀ ਹੋਵੇ ਅਤੇ ਨਾਗ ਉੱਧਰ ਕੀਲਿਆ ਆਉਂਦਾ, ਉਹ ਕੀਲਿਆ ਗਿਆ ਦੇਖ ਕੇ ਰੱਬ ਦੇ ਦਰਸ਼ਨ ਕਰਕੇ। ਸੰਗਤ ਨੂੰ ਕਹਿੰਦਾ ਏ ਵੀ ਜਿਹੜੇ ਤਖ਼ਤ 'ਤੇ ਬੈਠੇ ਆ ਨਾ, ਉਹ ਤਾਂ ਸਾਵਾਂ ਹੀ ਰੱਬ ਹੈ, ਜਿਵੇਂ ਤੁਸੀਂ ਕਿਹਾ ਸੀ ਸਾਵਾਂ ਰੱਬ ਹੈ। ਜਿਹੜੇ ਆਹ ਬੈਠੇ ਹਨ ਇਹ ਮਨੁੱਖ ਨਹੀਂ ਹਨ, ਇਹ ਬੰਦੇ ਨਹੀਂ ਹਨ, ਇਹ ਤਾਂ ਐਂ ਲੱਗਦਾ ਜਿਵੇਂ ਅਰਸ਼ਾਂ ਤੋਂ ਦੇਵੀ ਦੇਵਤੇ ਮਾਤ ਲੋਕ ਅਤੇ ਰੱਬ ਦੇ ਅਮਰ ਪ੍ਰਵਚਨ ਸੁਣਨ ਵਾਸਤੇ ਆਏ ਹੈ। ਜੇ ਕਲਯੁਗੀ ਜੀਵ ਹੁੰਦੇ, ਆਮ ਇਨਸਾਨ ਹੁੰਦੇ, ਇਹਨਾਂ ਦਾ ਸਰੀਰ ਹਰਕਤ ਕਰਦਾ, ਕੋਈ ਸ਼ੋਰ ਪੈਂਦਾ, ਕੋਈ ਚਿੜੀ ਚੂਣੀ ਕਰ ਰਹੀ, ਇਹਨਾਂ ਦੀਆਂ ਸੁਣ ਸਮਾਧੀਆਂ ਲੱਗੀਆਂ, ਚੌਂਕੜੇ ਮਾਰੀ ਬੈਠੇ ਹੈ। ਇਹ ਤਾਂ ਭਜਨੀਕ ਪੁਰਸ਼ ਹੈ, ਬੰਦਗੀ ਵਾਲੇ ਪੁਰਸ਼ ਹੈ, ਦੇਵੀ ਦੇਵਤੇ ਹਨ ਜੋ ਰੱਬ ਦੇ ਦਰਸ਼ਨ ਕਰ ਰਹੇ ਹੈ। ਵੀ ਉਹ ਨੂਰ ਨਜ਼ਾਰੇ ਨੂੰ ਤੱਕ ਕੇ, ਜਿਵੇਂ ਸੇਠ ਕਰੋੜੀ ਦੇ ਕਿਰਪਾ ਹੁੰਦੀ ਹੈ, ਗੁਰੂ ਸਾਹਿਬ ਨਵਾਜਦੇ ਹੈ, ਤੱਕ ਨੂਰ ਨਜ਼ਾਰੇ ਨੂੰ ਹੋ ਗਿਆ ਮਾਲੋ ਮਾਲ ਕਰੋੜੀ ਮੇਰੇ ਸਾਥੀ ਬਿਆਨ ਇਉਂ ਕਰ।

ਮਹਾਰਾਜ ਨੂੰ ਮਿਲਿਆ ਮੇਰੀ ਪੀੜ ਦੇ ਮਾਲਕਾਂ ਨੂੰ ਗੁਰੂ ਸਾਹਿਬ ਨੇ ਮਿਹਰ ਦੀਆਂ ਨਜ਼ਰਾਂ ਪਾਤੀਆਂ। ਕਹਿੰਦੇ ਤੇਰਾ ਕੀ ਨਾਂ ਹੈ? ਰੋਂਦਾ ਗੁਰੂ ਦੇ ਕੋਲੇ ਨਾਂ ਨਹੀਂ ਦੱਸ ਹੋ ਰਿਹਾ ਕਰੋੜੀ ਤੋਂ। ਮਹਾਰਾਜ ਕਹਿੰਦੇ ਸਿੱਖਾ ਬੇਟਾ ਕਿਉਂ ਰੋਂਦਾ, ਤੇਰਾ ਕੀ ਨਾਂ ਹੈ? ਕਹਿੰਦਾ ਮਹਾਰਾਜ ਮਾਪਿਆਂ ਨੇ ਘਰਦਿਆਂ ਨੇ ਮੇਰਾ ਨਾਂ ਕਰੋੜੀ ਰੱਖਿਆ ਹੈ। ਮੈਂ ਸੇਠ ਹੈ, ਬੜੀ ਕਿਰਪਾ ਸੀ, ਪਰ ਸਮੇਂ ਨੇ ਹੇਰ ਫਿਰ ਖਾਧਾ ਹੈ। ਅੱਜ ਕਿਰਾਏ ਦੇ ਮਕਾਨ 'ਤੇ ਬੈਠਾ ਹੈ, ਸਭ ਕੁਝ ਵਿਕ ਗਿਆ, ਸਭ ਉਲਥ ਪੁਲਥ ਹੋ ਗਿਆ ਹੈ, ਖਤਮ ਹੋ ਗਿਆ। ਆਹ ਤੁਹਾਡੀ ਸੰਗਤ ਜਿਹੜੀ ਕਾਬਲ ਤੋਂ ਆਈ ਹੈ, ਮੈਨੂੰ ਪ੍ਰੇਰਨਾ ਦੇ ਕੇ ਤੁਹਾਡੇ ਦਰ 'ਤੇ ਲੈ ਕੇ ਆਈ ਹੈ। ਕਹਿੰਦੇ ਗੁਰੂ ਨਾਨਕ ਦਾ ਦਰ ਹੈ, ਇੱਥੇ ਰੋਂਦੇ ਆਉਂਦੇ ਹੱਸਦੇ ਜਾਂਦੇ ਹੈ। ਮੈਂ ਤਾਂ ਮਹਾਰਾਜ ਤੁਹਾਡੀ ਸੋਭਾ ਸੁਣ ਕੇ ਤੁਹਾਡੇ ਦਰ 'ਤੇ ਆਇਆ, ਮੇਰੇ 'ਤੇ ਕਿਰਪਾ ਕਰ ਦਿਓ। ਨਾ ਤਾਂ ਮਾਪਿਆਂ ਨੇ ਰੱਖਿਆ ਕਰੋੜੀ, ਬਸ ਮੈਂ ਕਰੋੜਾਂ ਦੇ ਵਿੱਚ ਖੇਡਾਂ। ਆਹ ਮੰਗ ਦਿਨਿਆ ਵੀ ਪਦਾਰਥ ਮੰਗ ਲਈ ਗੁਰੂ ਸਾਹਿਬ ਤੋਂ। ਗੁਰੂ ਸਾਹਿਬ ਕਹਿੰਦੇ ਕੋਈ ਨਹੀਂ, ਇੱਥੇ ਰਹਿ, ਸੇਵਾ ਕਰ, ਗੁਰੂ ਨਾਨਕ ਦੀ ਬਾਣੀ ਦਾ ਜਾਪ ਕਰ, ਸੰਗਤਾਂ ਦੇ ਜੂਠੇ ਬਰਤਨ ਸਾਫ਼ ਕਰਿਆ ਕਰ, ਜੋੜੇ ਝਾੜਿਆ ਕਰ, ਝਾੜੂ ਲਾਇਆ ਕਰ, ਲੰਗਰ 'ਚ ਸੇਵਾ ਕਰਿਆ ਕਰ। ਤੇਰੇ 'ਤੇ ਗੁਰੂ ਨਾਨਕ ਮਹਾਰਾਜ ਤੁੱਠੇ ਆ, ਖੁਸ਼ ਹੋਣਗੇ, ਤੈਨੂੰ ਕਰੋੜਾਂ 'ਚ ਖੜਾ ਦੇਣਗੇ, ਤੇਰੇ 'ਤੇ ਕਿਰਪਾ ਹੋ ਜੋ। ਨਜ਼ਰ ਪਾਤੀ ਨਾ ਮਹਾਰਾਜ ਨੇ, ਨਜ਼ਰ ਵਿਰ ਫਰਕ ਪਾਤਸ਼ਾਹ ਤੇਰੀ ਨਜ਼ਰ ਨਜ਼ਾਰਾ, ਦਰ ਤੇਰੇ 'ਤੇ ਕਰੇ ਬੇਨਤੀ ਖੜਾ ਬਰਾੜ ਵਿਚਾਰਾ। ਗੱਲ ਤਾਂ ਨਜ਼ਰਾਂ ਦੀ ਹੈ, ਜਿਹਦੇ ਉੱਪਰ ਸ਼ੀਤਲ ਨਜ਼ਰਾਂ ਪੈ ਜਾਣ ਉਹਦੇ ਬੇੜੇ ਪਾਰ ਹੋ ਜਾਂਦੇ ਆ। ਗੁਰੂ ਸਾਹਿਬ ਅਪਾਰ ਬਖਸ਼ਿਸ਼ ਕਿਰਪਾ ਕਰ ਰਹੇ ਹੈ। ਇਸ ਤੋਂ ਅੱਗੇ ਦਾ ਇਤਿਹਾਸ ਕੱਲ੍ਹ ਦੇ ਦੀਵਾਨਾਂ ਵਿਸਰਵਣ ਕਰਾਵਾਂਗੇ। ਗੁਰੂ ਸਾਹਿਬ ਦੇ ਇਤਿਹਾਸ ਉੱਚੇ ਅਤੇ ਸੁੱਚੇ, ਬੋਲਦਿਆਂ ਤੋਂ ਗਲਤੀਆਂ ਹੋਈ ਜਾਂਦੀਆਂ। ਗੁਰੂ ਸਾਹਿਬ ਅਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ, ਅਣਜਾਣ ਬੱਚੇ ਸਮਝ ਕੇ ਖਿਮਾ ਕਰਿਓ। ਬੇਅੰਤ ਸੰਗਤਾਂ ਨੇ ਮਾਇਆ ਰੂਪੀ ਸੀਸ ਬਖਸ਼ੀ ਹੈ ਅਤੇ ਗੁਰੂ ਸਾਹਿਬ ਸਾਰਿਆਂ ਨੂੰ ਚੜ੍ਹਦੀ ਕਲਾ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨ। ਆਓ ਹੁਣ ਛੇਪੜੇ ਅਨੰਸਰ ਜਾਪ ਹੋਣਾ, ਫਿਰ ਗੁਰੂ ਸਾਹਿਬ ਦੇ ਚਰਨ 'ਚ ਅਰਦਾਸ ਹੋਣੀ ਹੈ। ਇਸੇ ਤਰ੍ਹਾਂ ਸਜੇ ਰਿਹੋ, ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਜਨ ਕੈ ਮਨ ਵਸਿਆ
1: ਵਾਜੇ ਸ਼ਬਦ ਕਨੇਰੇ
0: ਕਹਿ ਨਾਨਕ ਸੱਚੇ ਸਾਹਿਬ
1: ਕਿਆ ਨਹੀਂ ਕਰਦੇ ਰਹਿ ਸਾਚਾ ਨਾਮ ਮੇਰਾ ਆਧਾਰ
0: ਸੱਚ ਨਾਮ ਆਧਾਰ ਮੇਰਾ ਜਨਮ
1: ਭੁੱਖਾਂ ਸਭ ਗਵਾਈਆਂ
0: ਕਰ ਸ਼ਾਂਤ ਸੁਖ ਮਨ ਆਏ ਵਸਿਆ
1: ਜਨ ਇੱਛਾ ਸਭ ਵਜਾਈਆਂ
0: ਸਦਾ ਕੁਰਬਾਨ ਕੀਤਾ ਗਰਬਟ।

ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਮ ਭਗਵਤੀ ਸਿਮਰਕਾ ਗੁਰੂ ਨਾਨਕ ਨਈ ਧਿਆਇ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਿ ਗੋਬਿੰਦਨੋ ਸਿਮਰਾਉ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿਠੀ ਸਭ ਦੁਖ ਜਾਇ ਤੀਕ ਬਹਾਦਰ ਸਿਮਰਿਆ ਕਰਨੋਂ ਦਿਆ ਵੈ ਧਾਈ ਸਭ ਥਾਈ ਹੋਏ ਸਹਾਇ ਦਸਵੇਂ

ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬਲਾ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਵਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇ ਚਲਾਈ ਤੇਗ ਵਾਹੀ ਦੇਖ ਕੇ ਡਟ ਕੀਤਾ ਤਨਾ ਪਿਆਰਿਆਂ ਸੱਚਿਆਰਿਆਂ

ਸੀ ਸਦਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜੀ ਯਾਰਿਆਂ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਰ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੈ ਚਿੱਤ ਆਵਨ ਕਾ ਸਦਕਾ ਸਰਬ ਸੁਖ ਵੈ ਜਹਾਂ ਜਹਾਂ ਖਾਲਸਾ ਜੀ ਸਾਹਿਬਾ ਤਹਾਂ ਤਹਾਂ ਰਛਿਆ ਰਿਆਇਤ ਦੀਗ ਤੀਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਮੂੰਗੇ ਜੁਗਾਂ ਜੁਗਿਆ ਟਲ ਧਰਮ ਕਾ ਜੈਕਾਰ

ਰਾਖਾਇਆ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬਾ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੀ ਨਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨਿਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨਾਂ ਕਮਲਾਂ ਮੁਖੀ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਪਾਰ ਕਿਰਪਾ ਕੀਤੀ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸੰਧਿਆ ਦੇ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤ ਵਿਚਾਰਾਂ ਹੋਈਆਂ ਢਾਡੀ ਸਿੰਘਾਂ ਇਤਿਹਾਸ ਬਿਆਨ ਕੀਤਾ ਛੇ ਪੌੜੀਆਂ ਨੂੰ ਸਭ ਜੀ ਦੇ ਗਾਇਨ ਹੋਏ ਸਮੁੱਚੀ ਸੇਵਾ ਨਿਭਾਉਂਦਿਆਂ ਸਤਿਗੁਰੂ ਜੀ ਅੱਖਰ ਵਾਧਾ ਘਾਟਾ ਪ੍ਰਚੁਗ ਮਾਪ ਕਰਨਾ ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਦਿਆਂ ਹਿਰਦਿਆਂ ਦੇ ਵਸਾਵਣਾ ਕਦਮ ਕਦਮ ਲੇਖੇ ਲਾਉਣੇ ਤਿਲ ਫਲ ਪੇਟਾਵਾਂ ਦਰ ਪ੍ਰਵਾਨ ਕਰਨੀਆਂ ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਪਰਿਆਤ ਰੱਖਣਾ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ ਬੱਚਿਆਂ ਨੂੰ ਗੁਰਮਾਨ ਦੀ ਸੁੱਜੀ ਵਿਦਿਆ ਦੇ ਦਾਨ ਬਖਸ਼ਣੇ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ ਪੰਥ ਵਿੱਚ ਏਕਤਾ ਤੀਰਥ ਭਾਅ ਬਖਸ਼ਣਾ ਐਸ ਵੇਲੇ ਦੀਵਾਨ ਦੀ ਸਮਾਪਤੀ ਦੀ ਅਰਦਾਸ ਅੱਖਰ ਵਾਧਾ ਘਟਾ ਪ੍ਰਚੁਗ ਮਾਪ ਕਰਨਾ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ ਸੇਈ ਪਿਆਰੇ ਮੇਰ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਿਰਾ ਆਗਿਆ ਭਈ ਅਕਾਲ ਕੀ ਤਬ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ

ਪਤਿ ਉਧਾਰਨ ਸਤਿਗੁਰ ਮੇਰਾ ਮੋਹਿ ਤਿਸ ਕਾ ਪਰਵਾਸਾ ਬਖਸ਼ ਲਏ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀਓ ਜੈ ਕਰ ਤੁਮ ਗਾਵੋ ਮੇਰੇ ਨਿਰਭਉ ਕਾ ਸੁਹਿਲਾ ਹਉ ਵਾਰੀ ਜਿਤ ਸੁਹਿਲਾ ਸਦਾ ਸੁਖ ਹੋਈ ਰਹਾ ਨਿਤ ਨਿਤ ਜੀੜੇ ਸੰਭਾਲੀਅਨ ਦੇਖੇ ਗਾਦੇ ਮਨਹਾਰ ਤੇਰੇ ਦਾਨੇ ਕੀਮਤ ਨਾ ਪਵੈ ਇਸ ਦਾਤੇ ਕਮਨ ਸੁਮਾਰ ਸੰਬਤ ਕਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਆਸੀਸੜੀਆਂ ਜਿਉਂ ਹੋਏ ਸਾਹਿਬ ਸਿਉਂ ਮੇਲ ਘਰ ਕਾਰੇ ਹੋ ਪਹੁੰਚਾ ਸਦੜੇ ਨਿਤ ਪਵਨ ਸਦਨਹਾਰਾ ਸਿਮਰੀਐ ਨਾਨਕ ਸੇ ਦੇ ਅਮਨ ਰਾਗਾਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰੇ ਕੋਵੇ ਸਿਆਨੇ ਇੱਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਪੋਏ ਰਹਾਉ ਵਿਸਿਆ ਚਸਿਆ ਘੜੀਆ ਪਹਿਰਾ ਛੁੱਤੀ ਵਾਰੀ ਮਾਹੋ ਹੋਵਾ ਸੂਰਜ ਕੋ ਰੁੱਤੇ ਅਨੇਕ ਨਾਨਕ ਕਰਤੇ ਕੇ ਕੇਤੇ ਵੇ ਸੁਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਨ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਗਰੋ ਕਰੇ ਸਗਲ ਬਨ ਰਾਏ ਫੂਲ ਅੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਫੇਰੀ ਰਹਾਉ ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ ਸਹਿਸ ਮੂਰਤ ਨਨਾ ਇਕ ਤੋਹੀ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬੈਨ ਸਹਿਸ ਪਵ ਗੰਧ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹਿਆਈ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰੰਗ ਕੋ ਹੋਏ ਜਾਂ ਤੇਰੇ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪਨ ਵੱਡਾ ਹੈ ਕਰ ਡੰਡਾਵਤ ਪਨ ਵੱਡਾ ਹੈ ਰਹਾਉ ਸਾਕਤ ਹਰ ਰਾਜ ਸਾਧ ਨਾ ਜਾਣਿਆ ਤਿਨੇ ਅੰਤਰ ਹਉਮੈ ਕੰਡਾ ਹੈ ਜਿਉਂ ਜਿਉਂ ਚੱਲੈ ਚੁਮੇ ਦੁਖ ਪਾਵੈ ਜਮ ਕਾਲ ਸਹੇ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣਹੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾਂ ਖਾਟ ਚਲੋ ਹਰ ਲਾਹਾ ਗੇ ਬਸਨ ਸੁਹੇਲਾ ਆਉਦ ਘਟੇ ਦਿਨ ਸੋ ਰਹਿ ਨਾਰੇ ਮਨ ਗੁਰ ਮਿਲ ਕਾ ਸਵਾਰੇ ਰਹਾਉ ਇਹੋ ਸੰਸਾਰ ਬੇਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਹੇ ਜਗਾਏ ਪਿਆਏ ਰਾਸਿਆ ਕਥ ਕਥਾ ਤਿਨ ਜਾਨੀ ਜਾਂ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵਹੋ ਸੁਖ ਸਹਿਜੇ

ਪਾਈ ਨ ਜਾਣੀ ਮੇਰਾ ਵਾਹਿਗੁਰੂ। ਬੋਲੋ ਜੀ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਈ ਫਿਰ ਅੰਗਲ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਿ ਗੋਬਿੰਦਨੋ ਸਿਮਰੋਂ ਸ੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨੋਂ ਦਿਆ ਬਤਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਹੇ ਨਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦਾ ਧਾਨ ਕੋਟ ਨਿਵਾਸ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਕੀਤੀ ਸੰਧਿਆ ਦੇ ਦੀਵਾਨ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਸਰੂਪ ਦੀ ਟਹਿਰ ਸੇਵਾ ਸੋਹਿਲਾ ਸਾਹਿਬ ਬਾਣੀ ਦੇ ਪਾਠ ਹੋਏ ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਅੱਖਰ ਵਾਧਾ ਘਾਟਾ ਪ੍ਰਚਕ ਮਾਫ ਕਰਨਾ ਪੜ੍ਹੀ ਸੁਣੀ ਬਾਣੀ ਦਾ ਭਾਵ ਦਰਾਈਆਂ ਸੰਗਤਾਂ ਦਿਆਂ ਹਿਰਦਿਆਂ 'ਤੇ ਵਸਾਵਣਾ ਸਰਬੱਤ ਦੇ ਕਾਰਜ ਰਾਸ ਕਰਨੇ ਦਿਨ ਆਪ ਜੀ ਦੇ ਪਾਣੀ 'ਚ ਬਤੀਤ ਹੋਇਆ ਚਾਰ ਪੈਰੈਣ ਆਪ ਜੀ ਦੇ ਪਾਣੀ 'ਚ ਬਤੀਤ ਕਰਾਵਣੀ ਸਤਿਗੁਰੂ ਜੀ ਇਸ ਵੇਲੇ ਆਪ ਜੀ ਦੇ ਸੁਖ ਆਸਨ ਤਿਆਰ ਕਿਰਪਾ ਕਰੋ ਜੀ ਪ੍ਰਕਾਸ਼ ਅਸਥਾਨਾਂ ਤੋਂ ਚੱਲ ਕੇ ਸੁਖ ਆਸਨੇ ਅਸਥਾਨਾਂ 'ਤੇ ਆਪ ਜੀ ਨੇ ਵਿਸ਼ਰਾਮ ਕਰਨੇ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦਰਸ਼ਨ ਦੇ ਕੇ ਨਿਹਾਲ ਕਰਨਾ ਸਹੀ ਪਿਆਰੇ ਮੇਰ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ।

Guatemala.

ਇਹ ਬੇਨਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚੇਰੇ, ਆਪਣੀ ਸ਼ਰਨ ਰਾ ਪ੍ਰਭ ਦਾਤੇ, ਗੁਰ ਪ੍ਰਸਾਦ ਕਿਨ ਮਿਰਲੇ ਜਾਤੇ। ਸੁਣੋ ਬਿਨੋ ਪ੍ਰਭ ਮੇਰੇ ਮੀਤਾ, ਚਰਨ ਕਮਲ ਵਸੈ ਮਿਰ ਚੀਤਾ, ਨਾਨਕ ਕਰੈ ਅਰਦਾਸ, ਮਿਸਰ ਨਾਹੀ ਪੂਰਨ ਗੁਣਤਾਸ। ਨਾਨਕ ਏਕ ਕਰੈ ਅਰਦਾਸ, ਮਿਸਰ ਨਾਹੀ ਪੂਰਨ ਗੁਣਤਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਕਹੁ ਟਲ ਗੁਰ ਸੇਵੀਐ,

ਜਨਮ ਦੀ ਕੱਟੀਆ ਸੱਜਣ ਸੱਚਾ ਪਾਤਸ਼ਾਹ ਤੇਰੀ ਸ਼ਾਮ ਦਾ ਚਾਹ ਜਿਸ ਪਾਸ ਬੈਠਿਆਂ ਸੋਹੀਆ ਸਭਨਾ ਦਾ ਵੇਸਾਹੁ ਸਤਨਾਮ ਸ਼੍ਰੀ ਵਾਹਿਗੁਰੂ ਜੀ ਗੋਂਡ ਮਹੱਲਾ ਪੰਜਵਾਂ ਨਾਮ ਨਿਰੰਜਨ ਨੀਰ ਨਰਾਇਣ ਰਸਨਾ ਸਿਮਰਤ ਪਾਪ ਬਲਾਇਣ ਨਾਮ ਨਿਰੰਜਨ ਨੀਰ ਨਰਾਇਣ ਰਸਨਾ ਸਿਮਰਤ ਪਾਪ ਬਲਾਇਣ ਰਹਾਉ ਨਾਰਾਇਣ ਸਭ ਮਾਹੀ ਨਿਵਾਸ ਨਾਰਾਇਣ ਘਟ ਘਟ ਪਰਗਾਸ ਨਾਰਾਇਣ ਕਹਿਤੀ ਨਰਕ ਨ ਜਾਹੀ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੋਂਡ ਮਹੱਲਾ ਪੰਜਵਾਂ। ਨਾਮ ਨਿਰੰਜਨ ਨੀਰ ਨਰਾਇਣ ਰਸਨਾ ਸਿਮਰਤ ਪਾਪ ਬਲਾਇਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਵਾਹਿਗੁਰੂ ਸਾਹਿਬ ਜੀਓ, ਜਪ ਜੀ ਸਾਹਿਬ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਣਾ ਹੋ ਬਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪਣਾ ਹੋ ਬਈ ਜੇ ਲਾਏ ਰਹਾਂ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਦਾ ਬੁਨੀਆਂ ਭਾਰ ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨੂੰ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀਆ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚਾ ਹੁਕਮ ਲੇਖਾ ਦੁੱਖ ਸੁੱਖ ਪਾਈਐ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹੁੰਮੈ ਕਹਿ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾ ਜਣੇ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨਖੇ ਗਾਵੈ ਕੋ ਜੀਅਲੈ ਫਿਰ ਦੇਹੇ ਗਾਵੈ ਕੋ ਜਾਪੈ ਦੁੱਸੈ ਦੂਰ ਗਾਵੈ ਕੋ ਵੇਖੈ ਹਾਦਰਾ ਦੂਰ ਕਥਨਾ ਕਥੀ ਨ ਆਵੈ ਤੋਟਾ ਕਥ ਕਥ ਕਥੀ ਕੋਟੀ ਕੁੜਕੋਟਾ ਦੀਂਦਾ ਦੇ ਲੈਂਦੇ ਥਕ ਪਾਏ ਜੁਗਾ ਜੁਗੰਦਰ ਖਾਹੀ ਖਾਹੇ ਹੁਕਮੀ ਹੂੰ ਚਲਾਏ ਰਾਹੂ ਨਾਨਕ ਵਿਖਸੈ ਵੇ ਪ੍ਰਭਾਉ ਸਾਚਾ ਸਾਹਿਬ ਸਾਚ ਨਾਏ ਪਾਖੈ ਭਉ ਅਪਾਰ ਆਖੈ ਮੰਗੈ ਦੀ ਦਾਰ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿੰਦ ਸੈ ਦਰਬਾਰ ਮੋਹ ਕੈ ਬੋਲਣ ਬੋਲੀਐ ਜਿਸਨ ਤਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏ ਵੈ ਜਾਣੀਐ ਸਵ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜੇ ਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਐ ਮੂਰਖੀਐ ਪਾਉ ਦੁੱਖ ਪਾਰ ਹਰ ਸੁ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੀਦੰ ਗੁਰਮੁਖ ਰਿਹਾ ਸਮਾਈ ਗੌਰੀ ਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜਿਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਕਦੇ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੁਮੈਨ ਸਰਨਾ ਜਾਈ ਤੀਰਥ ਨਾਵਾ ਜਿਤ ਸੁਭਾਵਾ ਮਿਨ ਪਾਣੀ ਕੇ ਨਾਈ ਕਰੀ ਜੇਤੀ ਸਿਰਠੋ ਪਾਈ ਵੇਖਾ ਵੇਣ ਕਰਮਾ ਕੇ ਮਿਲਾ ਲਈ ਮਾਤ ਵਿੱਚ ਰਤਨ ਜਵਾਹਰ ਮਾਣਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਕਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੁਮੈ ਮਿਸਰ ਨਾ ਜਾਈ ਜੇ ਜੁਗਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵੀ ਜਾਣੀਐ ਨਾ ਚਲੈ ਸਭ ਕੋਏ ਚੰਗਾ ਨਾਉ ਰਖਾਏ ਕਾ ਜਸ ਕੀਰਤ ਜਾਗ ਲੇ ਜੇ ਤਿਸ ਨਦਰ ਨ ਆਵਈ ਤਾਂ ਵਾਦਨ ਪੁੱਛਿਆ ਕੇ ਕੀਟਾ ਅੰਦਰ ਕੀਟਾ ਕਰ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਮੰਤਿਆ ਗੁਣ ਦੇ ਤੇਹਾ ਕੋਈ ਨ ਸੁਜਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾ ਸੁਣਿਆ ਧਰਤ ਵਲਿਆ ਕਾ ਸੁਣਿਆ ਦੀਪ ਲੋ ਪਾਤਾਲ ਸੁਣਿਆ ਭੁਇ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਕਾ ਸੁਣਿਆ ਦੂਖ ਪਾਪ ਕਾ ਨਾ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਕਤ ਸਲਾ ਹਨੁਮੰਦ ਸੁਣਿਆ ਜੋਗ ਜੋ ਤਨ ਭੇਦ ਸੁਣਿਆ ਸਾ ਸਿਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਕਾ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਤਸੰਦੋ ਗਿਆਨ ਸੁਣਿਆ ਅਸਰ ਕਾ ਇਸ਼ਨਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੀ ਸਹਿ ਧਿਆਨ
ਨਾਨਕ ਭਗਤਾਂ ਸਦਾ ਵਿਕਾਸ, ਸੁਣਿਆ ਦੂ ਬਾਪ ਕਾ ਨਾ, ਸੁਣਿਆ ਸਰਾਂ ਗੁਣਾਂ ਕੇ ਗਾ, ਸੁਣਿਆ ਸ਼ੇਖ ਬੀਰ ਪਾਸ਼ਾ, ਸੁਣਿਆ ਅੰਦੇ ਪਾਵੀ ਰਾਹੂ, ਸੁਣਿਆ ਹਾਥ ਵੀ ਸਗਾਹੂ, ਨਾਨਕ ਭਗਤਾਂ ਸਦਾ ਵਿਕਾਸ, ਸੁਣਿਆ ਦੂ ਬਾਪ ਕਾ ਨਾਸ, ਮੰਨੇ ਕੀ ਗੱਲ ਕਹੀ ਨਾ ਜਾਏ, ਜੇਕੂ ਕਹਿ ਪਿੱਛੈ ਪਛਤਾਏ, ਕਾਗਰ ਕਲਮ ਨਾ ਲਿਖਣ ਹਾਰ, ਮੰਨੇ ਕਾਬਾ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਾਨ ਜਾਣ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਪਵਨ ਗੀ ਸੁਰਦਾ, ਮੰਨੈ ਮਹਿ ਝੂਟਾ ਨਾ ਖਾਏ, ਮੰਨੈ ਨਿਮਕਾ ਸਾਸ ਨ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਾਨ ਜਾਣ ਮਨ ਕੋਏ, ਮੰਨੈ ਮਾਰਗ ਠਾਗ ਨ ਪਾਏ, ਮੰਨੈ ਪਾਸੋਂ ਪ੍ਰਗਟ ਜਾਏ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇ ਤੀਸਰ ਮਨ ਦੇ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਾਨ ਜਾਣੈ ਮਨ ਕੋਈ, ਮੰਨੈ ਪਾਵੈ ਮੂਹ ਦੁਆਰ, ਮੰਨੈ ਪਰਵਾਰੇ ਸਾਦਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਪਵੈ ਨਾ ਵੇਖੇ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਾਨ ਜਾਣ ਮਨ ਕੋਈ, ਪੰਜ ਪਰਵਾਨ ਪੰਜ ਪ੍ਰਧਾਨ, ਪੰਚੀ ਪਾਵੈ ਦਰਗਹਿ ਮਾਨ, ਪੰਚੇ ਸੋਹੈ ਦਰ ਰਾਜਾਨ, ਪੰਚਾ ਕਾ ਗੁਰ ਏਕ ਧਿਆਨ, ਜੇ ਕੋ ਕਹਿ ਕਰੈ ਵਿਚਾਰ, ਕਰਤੀ ਕਾ ਕਰਣੈ ਨਾਹੀ ਸਮਾਰ, ਧੌਲ ਧਰਮ ਦਇਆ ਕਾ ਭੂਤ, ਸੰਦੋ ਥਾਵ ਰਖਿਆ ਜਨ ਸੂਤ, ਜੇ ਕੋ ਬੁਝੀ ਹੋਵੈ ਸਚਿਆਰ, ਧਵਲੈ ਉਮਰ ਗੀਤਾ ਭਾ, ਧਰਤੀ ਹੋਰ ਪਰ ਹੁਣ ਹੋਰ ਦਿੱਤੀ ਭਾ, ਤਲੈ ਕਮਜ਼ੋਰ ਜੀਆ ਜਾਤਨ ਆਕੇ ਨਾਮ, ਸਭਨਾ ਲਿਖਿਆ ਬੁੜੀ ਕਲਾਮ, ਇਹ ਲੇਖਾ ਲਿਖ ਜਾਣਾ ਕੋਈ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾਨ ਸਵਾਲ ਹਰੂਪ, ਕੀਤੀ ਦਾ ਜਣੇ ਗਣਕੂਤ, ਕੀਤਾ ਪਸਾਓ ਏ ਕੂ ਕਾ ਭਾਓ, ਦਿਸਤੇ ਹੂੰ ਇਹ ਲਦਰੀਆਓ, ਕੁਦਰਤ ਕਮਨ ਕਹਾਮੀ ਚਾਰੂੰ, ਵਾਰਿਆਂ ਜਾਵਾਂ ਇੱਕ ਵਾਰ, ਜੋ ਤਰ ਬਾਬਾ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਸੰਘ ਜਪ ਸੰਘ ਪਾਉ, ਸੰਘ ਪੂਜਾ ਸੰਗ ਬਤਾਉ, ਅਸੰਖ ਗ੍ਰੰਥ ਮੁਖਵੇਦ ਪਾਠ, ਸੰਘ ਜੋ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਸੰਘ ਸਦੀਆ ਸੰਘ ਦਾ ਤਾਰ, ਸੰਘ ਸੂਰਮ ਪੱਖ ਸਾਰ, ਅਸੰਖ ਮੌਨ ਲਿਵਲਾਏ ਤਾਰ, ਕੁਦਰਤ ਗੁਣ ਗਾਹਾਂ ਵਿਚਾਰ, ਵਾਰਿਆਂ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਸੰਖ ਜੋਰ ਹਰਾਮ ਖੋਰ, ਸੰਖ ਅਮਰ ਕਰ ਜਾਹੇ ਜੋਰ, ਅਸੰਖ ਗਾਲ ਵੜ ਹੱਤਿਆ ਕਮਾਹੇ, ਸੰਘ ਪਾਪੀ ਪਾਪ ਕਰ ਜਾਹੇ, ਅਸੰਘ ਕੂੜਿਆਰ ਕੂੜੇ ਫਿਰਾਹੇ, ਸੰਘ ਮਰੇ ਸ਼ਮਰ ਪੱਖ ਖਾਏ, ਸੰਘ ਨਿੰਦਾ ਸਿਰ ਕਰੈ ਪਾਰ, ਨਾਨਕ ਨੀਚ ਕਹਿ ਵਿਚਾਰ, ਬਾਰਿਆਂ ਜਾਵਾਂ ਇੱਕ ਵਾਰ, ਜੋ ਤਰ ਬਾਬਾ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਭ ਅਸੰਖ ਥਾਭ, ਅਗਮ ਅਗਮ ਅਸੰਖ ਲੋਆ, ਅਸੰਖ ਕਹਿ ਸਿਰ ਭਾਰ ਹੋਏ, ਅਖਰੀ ਨਾਮ ਕਰੀ ਸਲਾਹ, ਅਖਰੀ ਗਿਆਨ ਗੀਤ ਗੁਣ ਗਾਹਾ, ਅਖਰੀ ਲਿਖਣ ਬੋਲਣ ਮਾਨ, ਅਖਰਾਂ ਸੰਜੋ ਵਖਾਣ, ਜਿੰਨੇ ਲਿਖੇ ਦਸਰਨਾਏ, ਜੇ ਪਰਮਾਏ ਤਿਪਤੇ ਪਾਏ, ਜੇਤਾ ਗੀਤਾ ਦੇਤਾ ਨਾਉ, ਮਰਨਾਵੇਂ ਨਾਹੀ ਕੋਥਾਉ, ਕੁਦਰਤ ਕਮਨ ਕਹਾਮੀ ਚਾਰ, ਵਾਰਿਆਂ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈ ਤਨ ਦੇਹੇ, ਪਾਣੀ ਧੋਤੈ ਉਤਰ ਸੋ ਖੇ, ਮਰੀ ਧੀ ਕੱਪੜੇ ਦੇ ਸਾਬੂਣ ਲਈਆ, ਉਹ ਤੋਂ ਇਹ ਪ੍ਰੀਆ ਮਤਬਾ ਪਾਂਕਾ ਸੰਗ, ਉਹ ਤੂੰ ਪੈ ਨਾਮੈ ਕਹਿ ਰੰਗ, ਪੁੰਨੀ ਪਾਪੀ ਆਖਰਣਾ, ਕਰਕਾ ਕਰਣਾ ਨਿਕਲਾ ਜਾਹੂ, ਆਪੇ ਬੀਜਾ ਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ, ਤੀਰਾ ਤਪ ਦਇਆ ਦਾ ਦਾਨ, ਜੇ ਕੂ ਪਾਵੈ ਤਿਲਕਾ ਮਾਨ,
ਸੁਣਿਆ ਮੰਨਿਆ ਮਨ ਕੀਤਾ ਭਾਉ ਅੰਦਰ ਗਦੀ ਸਮਰਨ ਆਉ ਸਭ ਗੁਣ ਤੇਰੇ ਮਨਾਹੀ ਕੋਏ ਮਨ ਗੁਣ ਕੀਤੇ ਭਗਤ ਨਾ ਹੋਏ ਸੋ ਵਸਤੇ ਆਸ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਮਣ ਸੁਵੇਲਾ ਬਖਤਾ ਕਮਣ ਕਮਣ ਥਿਤ ਕਮਣ ਵਾਰ ਕਮਣ ਸਿਰਤੀ ਮਾਹੁ ਕਮਣ ਜਿਤ ਹੁਆ ਆਕਾਰ ਵੇਲ ਪਾਈਆ ਪੰਡਤੀ ਜੇ ਹੂੰ ਵੈ ਲੇ ਪੁਰਾਣ ਵਕਤਨ ਪਾਇਓ ਕਾਦੀਆਂ ਜੇ ਲਿਖਾ ਲਏ ਕੁਰਾਨ ਥਿਤ ਵਾਰ ਨਾ ਜੁਗੀ ਜਾਣੈ ਰੁਤ ਮਾਹੁ ਨਾ ਕੋਈ ਜਾਂ ਕਰਤਾ ਸਰਠੀ ਗੋ ਸਾਜੇ ਆਪੇ ਜਾਣੈ ਸੋਈ ਕਿਉਂ ਕਰੇ ਆਖਾ ਗੁਮਸਾਲਾ ਹੀ ਕਿਉਂ ਰਣੀ ਗਮਜਾਲਾ ਨਾਨਕ ਆਖਣ ਸਭ ਕੋ ਆਖੈ ਕਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕਾ ਹੋਵੈ ਨਾਨਕ ਜੇ ਕੋ ਆਪਾ ਜਾਣੈ ਅੱਗੇ ਗਿਆ ਨ ਸੁਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜ ਕੇ ਓੜ ਕਪਾਲ ਥੱਕੇ ਵੇਦ ਕਹਿਣ ਕਮਾਸ ਸੱਸ ਅਠਾਰਾਂ ਕਹਿਣ ਕਦੀ ਬਾਸ ਨੂੰ ਦਾਤ ਲੇਖਾ ਹੋਏ ਤਾਂ ਲਿਖੀਐ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾ ਹੀ ਸਾਲਾ ਹੀ ਏਤੀ ਸੁਰਤਨ ਪਾਈਆ ਨਦੀਆਂ ਤੈ ਵਾਹ ਪਵੈ ਸਮੁੰਦਰ ਜਾਣੀਐ ਸਮੁੰਦ ਸਾ ਸੁਲਤਾਨ ਗ੍ਰਹ ਸਿਤੀ ਮਾਲ ਧਨ ਕੀੜੀ ਤਰਣਾ ਹੋ ਮਨੀ ਜੇਤ ਮਨੋ ਨ ਵਿਸਰੈ ਅੰਦਰਾਂ ਸਪਤੀ ਕਰਨ ਅੰਤ ਅੰਦਰਾਂ ਵੇਖਣ ਸੁਣ ਨਯੰਤ ਅੰਦਰ ਜਾਪੈ ਕਹਿ ਮਨ ਮਨ ਦੇ ਅੰਦਰ ਜਾਪੈ ਕੀਤਾ ਆਕਾਰ ਅੰਦਰ ਜਾਪੈ ਪਾਰਾ ਵਾਰ ਅੰਧਕਾ ਕੀਤੇ ਮਿਰਲਾ ਹੇ ਤਾਂ ਕਿ ਅੰਦਰ ਪਾਏ ਜਾਏ ਇਹੋ ਅੰਤਰ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੀ ਉਮਰੀ ਉੱਚਾ ਨਾ ਹੋਏ ਬੜੀ ਉੱਚਾ ਹੋਵੈ ਕੋਏ ਦਸੂਚਾ ਕੋ ਜਾਣੈ ਸੋਏ ਜੇ ਵਰਿਆ ਜਣੇ ਆਪ ਆਪ ਨਾਨਕ ਨਦਰੀ ਕਰਮੀ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਿਨ ਨਾ ਦਮਾਏ ਕਿਤੇ ਮੰਗਾ ਜੂਦਾ ਪਾਰ ਕਿਤੇ ਅੰਗਣਤ ਨਹੀਂ ਵਿਚਾਰ ਕਿਤੇ ਹੱਥ ਟੁੱਟੈ ਵੇਕਾਰ ਕਿਤੇ ਲੈ ਲੈ ਮੁੱਕਰ ਪਾਏ ਕਿਤੇ ਮੂਰੇ ਖਾਈ ਖਾਏ ਕਿਤੇ ਆ ਦੁੱਖ ਭੂਸਰ ਮਾਰੇ ਪੇਦਾ ਦਿਨੀ ਦਾ ਧਾਰ ਬੰਧ ਗਲਾਸੀ ਪਾਣੈ ਹੋਏ ਹੋਰ ਆਗਣ ਸਕੈ ਕੋਏ ਜੇ ਕੋ ਖਾਏ ਕੇ ਆਖਣ ਪਾਏ ਉਹ ਜਾਣੈ ਜਿੱਦੀਆਂ ਮੈਂ ਖਾਏ ਆਪੇ ਜਾਣੈ ਆਪੇ ਦੇ ਅੱਖ ਹੈ ਸੇ ਪੇ ਗਈ ਗੇ ਜੇ ਸਨੋ ਬਖਸ਼ੇ ਸੁਸਾਲਾ ਨਾਨਕ ਬਾਦਸ਼ਾਹੀ ਬਾਦਸ਼ਾਹ ਅਮੁੱਲਾ ਗੁਣਾ ਮੁੱਲ ਵਾਪਾਰ ਮੁੱਲ ਵਾਪਾਰੀ ਮੁੱਲ ਭੰਡਾਰ ਮੁੱਲ ਆਵੈ ਮੁੱਲ ਜਾਏ ਮੁੱਲ ਪਾਏ ਮੁੱਲਾਂ ਸਮਾਏ ਅਮੁੱਲ ਧਰਮ ਮੁੱਲ ਦੀ ਬਾਣ ਮੁੱਲਾ ਤੁੱਲਾ ਮੁੱਲ ਪ੍ਰਵਾਣ ਮੁੱਲ ਬਾਸੀਸਾ ਮੁੱਲ ਨੀਸਾਣ ਮੁੱਲਾ ਕਰਮਾ ਮੁੱਲ ਪ੍ਰਵਾਣ ਆ ਮੁੱਲ ਮੁੱਲ ਆਖਿਆ ਨਾ ਜਾਏ ਆਖਾ ਕਰੇ ਲਿਮਲਾਏ ਆਖੈ ਵੇਦ ਪਾਠ ਪੁਰਾਣ ਆਖੈ ਪੜੈ ਕਰੈ ਵਖਿਆਣ ਆਖੈ ਬਰਮਾ ਆਖੈ ਇੰਦ ਆਖੈ ਗੋਪੀ ਤੈ ਗੋਬਿੰਦ ਆਖੈ ਈਸਰੇ ਆਖੈ ਸਿੱਧ ਆਖੈ ਕੀਤੇ ਕੀਤੇ ਬੁੱਧ ਆਖੈ ਦਾਨਵ ਆਖੈ ਦੇਵ ਆਖੈ ਸੁਰਣਾ ਮੁੰਜਨ ਸੇਵ ਕੀਤੇ ਆਖੈ ਆਖਣ ਪਾਏ ਕੀਤੇ ਕਹਿ ਕਹਿ ਉਠ ਉੱਠ ਜਾਏ ਏਤੇ ਕੀਤੇ ਹੋਰ ਕਰੇ ਤਾਂ ਆਖਣ ਸਕੈ ਕਹੀ ਗੇ ਜੇ ਵਡਪਾਵਾ ਤੇ ਵਡ ਹੋਏ ਨਾਨਕ ਜਾਣਾ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ ਸੋ ਦਰ ਕਿਹਾ ਸੋ ਕਰ ਕਿਹਾ ਵੈ ਸਰਬ ਸੰਭਾਲੇ ਵਾਜੇ ਨਾਦਨ ਏਕਾ ਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਹ ਪਰੀ ਸੋ ਕਹੀਨ ਕੀਤੇ ਗਾਵਣ ਹਾਰੇ ਗਾਵੈ ਤੁਹਨ ਪਾਉਣ ਪਾਣੀ ਵੈ ਸੁੰਦਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਹੈ ਚੇਤ ਗੁਪਤ ਲਿਖ ਜਾਣੈ ਲਿਖ ਲੈ ਧਰਮ ਵਿਚਾਰੇ ਗਾਵੈ ਈਸਰ ਬ੍ਰਹਮਾ ਦੇਵੀ ਸੁਣ ਸਦਾ ਸਵਾਰੇ ਗਾਵੈ ਇੰਦੇ ਦਾਸਨ ਬੈਠੇ ਦੇਵ ਦੇ ਅੰਦਰ ਡਾਲੇ ਗਾਵੈ ਸਿੱਧ ਸਮਾਧੀ ਅੰਦਰ ਕੰਮ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਦੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਾ ਪੰਡਰ ਖੀਸਰ ਜੁਗ ਜੁਗ ਵੇਦਾਂ ਨਾਲੇ
ਗਾਵੈ ਮੋਹਣੀਆ ਮਨ ਮੋਹਲਾ ਸੁਰਗਾ ਮਛ ਬਯਾਲੇ ਗਾਮ ਨਰਤਨੇ ਪਾਏ ਧੀਰੀ ਅਰਥਲ ਦੀਸ ਨਾਲੇ ਗਾਵੈ ਜੋਧ ਮਹਾਂਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖਣਮੰਡਲ ਵਰਪੰਡਾ ਕਰਕਾ ਰੱਖੇ ਤਾਰੇ ਸੇਈ ਤੁਧਨੋ ਗਾਵੈ ਜੂਦਨ ਬਾਮਨਰ ਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਮਨ ਸੇ ਮੈਂ ਚਿਤਨ ਆਮਨ ਨਾਨਕ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬਾ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿੰਦਰ ਚਾਈ ਰੰਗੀ ਰੰਗੀ ਭਾਤੀ ਕਾਰ ਕਰ ਜਿਨਸੀ ਮਾਇਆ ਜਿਨੇ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਹਿ ਦੀ ਵਡਿਆਈ ਜੋ ਤਹ ਪਾਵਾ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਹੋ ਸ਼ਾਹ ਪਾਤ ਸਾਹਿਬ ਨਾਨ ਕਰਨ ਜਾਈ ਮੁੰਦਾ ਸੰਦੋ ਸਰਾਮ ਬਾ ਝੋਲੀ ਧਿਆਨ ਕੀ ਗ੍ਰਹਿ ਬਬੂਤ ਕਿੰਦਾ ਕਾਲ ਕੁਵਾਰੀ ਕਾਇਆ ਜੂ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗਜੀਤ ਆਦੇਸ਼ ਤਿਸ ਆਦੇਸ਼ ਆਦਨੀਨਾ ਨਾਦਨਾ ਜੁਗ ਜੁਗੇ ਕੋਵੇ ਭੁਗਤ ਗਿਆਨ ਦਇਆ ਭੰਡਾਰਨ ਕਟਕਟ ਵਾਜੈ ਨਾਦ ਆਪ ਨਾ ਨਾਥੀ ਸਵਜਾ ਕੀ ਰਿਸਰੇ ਵਰਾ ਸਾਧ ਸੰਯੋਗ ਵਿਜੋਗ ਕਾ ਚਲਾਵੈ ਲਿਖੇ ਆਵੈ ਭਾਗ ਆਦੇਸ਼ ਤਿਸ ਆਦੇਸ਼ ਆਦਨੀਲਾ ਨਾਦਨਾ ਜੁਗ ਜੁਗੇ ਕੋਵੇਸ ਇਕ ਆਮਾਈ ਜੁਗਤ ਵਿਆਈ ਧਨ ਚੇਲੇ ਪਰਵਾਨ ਸੰਸਾਰੀ ਭੰਡਾਰੀ ਗਲਾਏ ਦੀਵਾਨ ਜਿਵਤ ਪਾਵਾ ਤਮਾ ਚਲਾਵਾ ਦਿਵੈ ਪ੍ਰਮਾਣ ਉਹ ਵੇਖੇ ਉਨਾ ਦਰਨ ਆਵੈ ਬਹੁਤਾਯੋ ਵਿਦਾਨ ਆਦੇਸ਼ ਤਿਸ ਆਦੇਸ਼ ਆਦਨੀਲਾ ਨਾਦਨਾ ਜੁਗ ਜੁਗੇ ਕੋਵੇਸ਼ ਆਸਨ ਲੋਏ ਲੋਏ ਭੰਡਾਰ ਜੋਗ ਛਪਾਇਆ ਸੋਏ ਕਾਵਾਰ ਕਰ ਕਰ ਵੇਖਿਆ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸ ਆਦੇਸ਼ ਆਦਨੀਲਾ ਨਾਦਨਾ ਜੁਗ ਜੁਗੇ ਕੋਵੇ ਇੱਕ ਦੂਜੀ ਪਾਓ ਲੱਖ ਹੋਏ ਲੱਖੋਂ ਮੈਂ ਲਖਵੀਸ ਲਾਹਲਾ ਗੇੜਾ ਆਖੀਆ ਏਕ ਨਾਮ ਜਗਦੀਸ਼ਾ ਏ ਤਰਾਏ ਪਦ ਪਵਨੀਆ ਚੜੀਆ ਹੋਏ ਆਕੀਸ ਸੁਣ ਗੱਲਾ ਆਕਾਸ਼ ਕੀ ਗੀਟਾ ਆਈ ਰੀਸ ਨਾਨਕ ਨਦਰੀ ਪਾਈਆ ਕੂਣੀ ਕੂੜਾ ਠੀਸਾ ਆਖਣ ਜੋਰ ਚੁਪੈ ਨ ਜੋਰ ਜੋਰ ਨ ਮੰਗਣ ਦੇ ਨ ਜੋਰ ਜੋਰ ਨ ਜੀਵਨ ਮਰਨ ਜੋਰ ਜੋਰ ਨ ਰਾਜਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਹਾ ਜੋਰ ਕਰ ਵੇਖਿਆ ਸੋਏ ਨਾਨਕ ਤੁਮਨੀ ਨਾ ਕੋਏ ਰਾਤੀ ਰੁਤੀ ਸਿੱਤੀ ਮਾਰ ਪਵਨ ਪਾਣੀ ਅਗਨੀ ਪਾਤਾਲ ਤੇ ਵੈ ਧਰਤੀ ਥਾਵ ਰੱਖੀ ਧਰਮ ਸਾ ਤਿਸਵੇ ਜੀ ਜੁਗਤ ਕੇ ਰੰਗ ਤਿਨਕੇ ਰਾਮ ਅਨੇਕ ਅਨੰਤਾ ਕਰਮੀ ਕਰਮੀ ਹੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ ਤੱਤਾ ਸੁਹਿਨ ਪੰਜ ਬਰਵਾ ਨਦਰੀ ਕਰਮ ਬਵੈ ਨਿਸਾਨ ਕਾਚ ਪਕਾਈ ਉੱਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਇ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੁੰਦਰ ਕੇਤੇ ਕਾਨ ਮਹੇਸ਼ ਕੇਤੇ ਬ੍ਰਹਮਾ ਕਾਰਦ ਗਣੀਆ ਰੂਪ ਰੰਗ ਕੇ ਵੇਸ਼ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਬਦੇ ਕੇਤੇ ਇੰਚਾਂ ਸੂਰ ਕੇਤੇ ਕੇਤੇ ਮੁੰਡਾ ਦੇਸ਼ ਕੇਤੇ ਸੇਧਾ ਬੁੱਧਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵ ਦਾਨ ਮੁੰਨ ਕੇਤੇ ਕੇਤੇ ਰਾਮ ਸਮੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਭਾ ਨਰਿੰਦ ਕੇਤੀਆਂ ਸੁਰਤੀ ਸੇਵਾ ਕੇਤੇ ਨਾਨਕੇ ਅੰਦਰ ਅੰਤਾ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਦਿੱਥਾ ਨਾਦ ਬਨੂਦ ਕੂੜਾ ਆਨੰਦ ਸਰਮ ਖੰਡ ਕੀ ਬਾਣੀ ਰੂਪ ਦਿੱਥਾ ਘਾੜ ਦਗਣੀਆ ਬਹੁਤਾਂ ਨੂੰ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਾਛੋ ਤਾ ਹੇ ਦਿੱਥਾ ਕਰੀਏ ਸੁਰਤ ਮਤ ਮਨ ਬੁੱਧਾ ਦਿੱਥਾ ਕਰੀਏ ਸੁਰਾਂ ਸਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਦਿੱਥਾ ਹੋਰ ਨਾ ਕੋਈ ਹੋਰ ਤਿੱਥਾ ਜੂਦ ਮਹਾਂਬਲ ਸੂਰ ਤਨਮੈ ਰਾਮ ਰਿਆ ਭਰਪੂਰ ਤਿੱਥਾ ਸੀਤੋ ਸੀਤਾ ਮੈਂ ਮਾਂ ਮਾਏ ਤਾਂ ਕੇ ਰੂਪ ਨਾ ਕਥਨੇ ਜਾਏ ਨਾ ਉਹ ਮਰੈ ਨਾ ਠਾਗੇ ਜਾਏ ਜਿਨ ਕੈ ਰਾਮ
ਸਾਹਿਬ ਮਨ ਮਾਹੇ ਤਿੱਥੈ ਭਗਤ ਵਸੇ ਕੇ ਲੋਆ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾ ਤਿੱਥੈ ਖੰਡ ਮੰਡਲ ਵਰ ਪੰਡ ਜੇ ਕੋ ਕਥੈ ਤੈ ਅੰਤਰਿਅੰਤ ਤਿੱਥੈ ਲੋ ਲੋ ਆਕਾਰ ਜੇਬ ਜੇਬ ਹੁਕਮ ਤਿਵਹਿ ਤਿਵਕਾਰ ਵੇਖੈ ਵਿਖਸਾ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਾਤ ਪਾਹਾਰਾ ਧੀਰਜ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਪਾਉ ਖਲਾ ਅਗਨ ਤਪਤਾਉ ਭਾਂਡਾ ਪਾਉ ਅੰਮ੍ਰਿਤ ਡਾਲ ਘੜੀਆ ਸ਼ਬਦ ਸਚੀ ਟਕਸਾਰ ਜਨਕਾ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾ ਦੁਇਦਾਈ ਦਾਇਆ ਖੇਲਾ ਸਗਲ ਜਗਤ ਚੰਗੇ ਆਈਆਂ ਬੁਰੇ ਆਈਆਂ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਏ ਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਏ ਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਾਪ ਸਾਹਿਬ ਇੱਕ ਓਅੰਕਾਰ ਸਤਿਗੁਰੂ ਮਿਰਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ਼੍ਰੀ ਮੁਖ ਵਾ ਪਾਤਸ਼ਾਹੀ ਦਸਵੀਂ ਸ਼ਪੈ ਸ਼ਾਂਤ ਵੈ ਪ੍ਰਸਾਦ ਚੱਕਰ ਚੀਨ ਆਭਰਨ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇਖ ਕੂ ਕਹਿਣ ਸਕਤ ਕੇ ਅਚਲ ਮੂਰਤ ਅਨੁਪਾ ਪ੍ਰਕਾਸ਼ ਅਮਤੂਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਣਿਜੈ ਤ੍ਰੇ ਪਵਨ ਮਹੀਪ ਸੁਰ ਨਰਿਆਸੁਰ ਨੇਤ ਨੇਤ ਮੰਤਰਨ ਕੈ ਤਵੈ ਸਰਬਨਾਮ ਕਥਾ ਕਮਨ ਕਰਮ ਨਾ ਵਰਨ ਸੁਮਤ ਭੁਜੰਗ ਪ੍ਰਿਆਰ ਛੰਦ ਨਮਸਤਵੰਗ ਅਕਾਲੇ ਨਮਸਤਵੰਗ ਕ੍ਰਿਪਾਲੇ ਨਮਸਤੰਗਾ ਰੂਪੇ ਨਮਸਤੰਗਾ ਰੂਪੇ ਨਮਸਤੰਗਾ ਪੇਖੇ ਨਮਸਤੰਗਾ ਲੇਖੇ ਨਮਸਤੰਗਾ ਕਾਏ ਨਮਸਤੰਗਾ ਜਾਏ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗਾ ਨਾਮੇ ਨਮਸਤੰਗਾ ਠਾਮੇ ਨਮਸਤੰਗਾ ਕਰਮੰਗ ਨਮਸਤੰਗਾ ਧਰਮੰਗ ਨਮਸਤੰਗਾ ਰਾਮੰਗ ਨਮਸਤੰਗਾ ਧਾਮੰਗ ਨਮਸਤੰਗਾ ਜੀਤੇ ਨਮਸਤੰਗਾ ਪੀਤੇ ਨਮਸਤੰਗਾ ਬਾਹੇ ਨਮਸਤੰਗਾ ਢਾਹੇ ਨਮਸਤੰਗਾ ਨੀਲੇ ਨਮਸਤੰਗਾ ਨਾਦੇ ਨਮਸਤੰਗਾ ਛੇਦੇ ਨਮਸਤੰਗਾ ਗਾਦੇ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗ ਉਦਾਰੇ ਨਮਸਤੰਗਾ ਪਾਰੇ ਨਮਸਤੰਗ ਸੋਏ ਕੈ ਨਮਸਤੰਗਾ ਨੇਕੈ ਨਮਸਤੰਗਾ ਬੂਤੇ ਨਮਸਤੰਗਾ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਪੇਸੇ ਨਮਸਤੰਗ ਨਿਰਦਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਤਾਤੇ ਨਮਸਤੰਗ ਨਿਰਕਾਤੇ ਨਮਸਤੰਗ ਨਿਰਤੂਤੇ ਨਮਸਤੰਗਾ ਭੂਤੇ ਨਮਸਤੰਗਾ ਲੋਕੇ ਨਮਸਤੰਗਾ ਸ਼ੋਕੇ ਨਮਸਤੰਗ ਨਿਰਤਾਪੇ ਨਮਸਤੰਗਾ ਥਾਪੇ ਨਮਸਤੰਗ ਨਿਰਮਾਨੇ ਨਮਸਤੰਗ ਨਿਧਾਨੇ ਨਮਸਤੰਗਾ ਗਾਏ ਨਮਸਤੰਗਾ ਬਾਹੇ ਨਮਸਤੰਗ ਦਰਬਰਗੇ ਨਮਸਤੰਗਾ ਸਰਗੇ ਨਮਸਤੰਗ ਪ੍ਰਭੂਗੇ ਨਮਸਤੰਗ ਸਜੁਗੇ ਨਮਸਤੰਗਾ ਰੰਗੇ ਨਮਸਤੰਗਾ ਪੰਗੇ ਨਮਸਤੰਗਾ ਗਮੇ ਨਮਸਤਸਤਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਆਜਾਤੇ ਨਮਸਤੰਗ ਆਪਾਤੇ ਨਮਸਤੰਗ ਅਮਜਬੇ ਨਮਸਤਸਤ ਅਜਬੇ ਆਦੇਸੰਗ ਆਦੇਸੇ ਨਮਸਤੰਗ ਆਪੇਸੇ ਨਮਸਤੰਗ ਨਿਰਤਾਮੇ ਨਮਸਤੰਗ ਨਿਰਵਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ ਨਮੋ ਸਰਬਰੂਪੇ ਨਮੋ ਸਰਬੂਪੇ ਨਮੋ ਸਰਬਖਾਪੇ ਨਮੋ ਸਰਬਥਾਪੇ ਨਮੋ ਸਰਬਕਾਲੇ ਨਮੋ ਸਰਬਾਲੇ ਨਮਸਤਸਤਦੇਵੈ ਨਮਸਤੰਗਾਪੀਵੈ ਨਮਸਤੰਗਾਜਨਮੇ ਨਮਸਤੰ ਸੁਭਨਮੇ ਨਮੋ ਸਰਬਗੌਨੇ ਨਮੋ ਸਰਬਭੌਨੇ ਨਮੋ ਸਰਬਰੰਗੇ ਨਮੋ ਸਰਬਪੰਗੇ ਨਮੋ ਕਾਲਕਾਲੇ ਨਮਸਤਸਤਦਿਆਲੇ ਨਮਸਤੰਗਾਭਰਣੇ ਨਮਸਤੰਗਾਭਰਣੇ ਨਮਸਤੰ ਜਰਾਰੰਗ ਨਮਸਤੰ ਕਰਤਾਰੰਗ ਨਮੋ ਸਰਬਤੰਦੇ ਨਮੋ ਸਾਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਭਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਦੇ ਨਮਸਤੰ ਮਹਾਂਦੇ
ਨਮਸਤਸਤ ਰਾਗੇ ਨਮਸਤ ਸੁਹਾਗੇ ਨਮੋ ਸਰਬ ਸੁਖ ਨਮੋ ਸਰਬ ਭੁਖ ਨਮੋ ਸਰਬਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਸ਼ੰਤ ਵੈ ਪ੍ਰਸਾਦ ਅਰੂਪ ਹੈ ਅਨੂਪ ਹੈ ਜੂ ਹੈ ਅਭੂ ਹੈ ਲੇਖ ਹੈ ਭੇਖ ਹੈ ਨਾਮ ਹੈ ਕਾਮ ਹੈ ਅਦੇ ਹੈ ਪੇ ਹੈ ਜੀਤ ਹੈ ਪੀਤ ਹੈ ਤਰਮਾਨ ਹੈ ਅੰਧਾਰ ਹੈ ਤਰਵਰਗ ਹੈ ਸਰਗ ਹੈ ਨੀਲ ਹੈ ਨਾਦ ਹੈ ਅਜੇ ਹੈ ਜਾਦ ਹੈ ਜਨਮ ਹੈ ਵਰਣ ਹੈ ਭੂਤ ਹੈ ਭਰਨ ਹੈ ਗੰਜ ਹੈ ਪੰਜ ਹੈ ਝੂਜ ਹੈ ਚੰਜ ਹੈ ਅਮੀਕ ਹੈ ਰਫੀਕ ਹੈ ਧੰਦ ਹੈ ਬੰਧ ਹੈ ਨਰਬੂਜ ਹੈ ਸੂਜ ਹੈ ਕਾਲ ਹੈ ਜਾਲ ਹੈ ਲਾਹ ਹੈ ਜਾ ਹੈ ਆਨੰਦ ਹੈ ਮਹੰਦ ਹੈ ਨੀਕ ਹੈ ਨਰਸਰੀਕ ਹੈ ਨਿਰਲੰਬ ਹੈ ਸੰਭ ਹੈ ਗਮ ਹੈ ਜਮ ਹੈ ਅਭੂਤ ਹੈ ਛੂਤ ਹੈ ਲੋਕ ਹੈ ਸ਼ੋਕ ਹੈ ਕਰਮ ਹੈ ਪਰਮ ਹੈ ਜੀਤ ਹੈ ਪੀਤ ਹੈ ਅਬਾਹ ਹੈ ਗਾਹ ਹੈ ਮਾਰ ਹੈ ਦਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਰ ਛੰਦ ਨਮੋ ਸਰਾ ਬਾਨੇ ਸਮਾਥੀ ਨਦਾਨੇ ਨਮੋ ਦੇਵ ਦੇਵੇ ਆਪੇਖੀ ਆਪੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਅਨੰਗੀ ਅਨਾਥੇ ਨਰਸੰਗੀ ਪਰਮਾਥੇ ਨਮੋ ਪਾਨ ਪਾਨੇ ਨਮੋ ਮਾਰ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਵਿਭੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜੇਸ਼ਵਰੰ ਪਰਮ ਰੂਪੇ ਨਮੋ ਜੋ ਜੋਗੇਸ਼ਵਰੰ ਪਰਮ ਸਿੱਧੇ ਨਮੋ ਰਾਜੇਸ਼ਵਰੰ ਪਰਮ ਬ੍ਰਿਧੇ ਨਮੋ ਸ਼ਸਤ੍ਰਪਾਣੀ ਨਮੋ ਅਸਤ੍ਰਪਾਣੀ ਨਮੋ ਰੂਪ ਮਾਤਾ ਨਮੋ ਪਰਮ ਗਿਆਤਾ ਨਮੋ ਲੋ ਮਾਤਾ ਅਭੇਖੀ ਅਪਰਮੀ ਅਭੁਗੀ ਅਭੁਗਦੇ ਨਮੋ ਜੋ ਜੁਗੇਸ਼ਵਰੰ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇ ਦੇਵੇ ਸੁਧਰਮੇ ਨਮੋ ਰੋ ਹਰਤਾ ਨਮੋ ਨਾਰੂਪੇ ਨਮੋ ਸਾ ਸਾਹੇ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਰ ਮਾਨੇ ਨਮੋ ਰੋਗ ਰੋਗੇ ਨਮਸਤੰ ਸ਼ਨਾਨ ਨਮੋ ਮੰਤਰ ਮੰਤਰੰ ਨਮੋ ਜਨ ਜੰਤਰੰ ਨਮੋ ਇਸ਼ਟ ਇਸ਼ਟੇ ਨਮੋ ਤਨ ਤੰਤਰੰ ਸਦਾ ਸਚਿਦਾਨੰਦ ਸਰਬੰ ਵਰਣਾਸੀ ਆਨੂਪੇ ਆਰੂਪੇ ਸੁਮਸਤੁਲ ਨਿਵਾਸੀ ਸਦਾ ਸਿੱਧਦਾ ਬੁੱਧਦਾ ਬ੍ਰਿਧ ਕਰਤਾ ਅਦੋ ਉਰਦ ਅਰਧੰ ਅਗੰ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪੁਰੁਸ਼ ਬਾਲੰ ਸਦਾ ਸਰਬਦਾ ਸਿਰਦਾਤਾ ਦਿਆਲੰ ਆਸ਼ੇਦੀ ਆਪੇਦੀਆ ਨਾਮ ਆਕਾਮ ਸਮਸਤੋ ਮਰਾਜੀ ਸਮਸਤਸਤਾਮ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਪੀਤ ਹੈ ਭੇ ਹੈ ਪ੍ਰਭੂ ਹੈ ਜੂ ਹੈ ਦੇਸ ਹੈ ਪੇਸ਼ ਹੈ ਭੁਜੰਗ ਪ੍ਰਿਆਦ ਛੰਦ ਅਗਾਧੇ ਅਬਾਧੇ ਆਨੰਦੀ ਸਰੂਪੇ ਨਮੋ ਸਰਾ ਬਾਨੇ ਸਮਸਤੀ ਨਦਾਨੇ ਨਮਸਤਮੰ ਦਰਨਾਥੇ ਨਮਸਤਮੰ ਪਰਮਾਥੇ ਨਮਸਤਮੰ ਆ ਗੰਜੇ ਨਮਸਤਮੰ ਆ ਪੰਜੇ ਨਮਸਤਮੰ ਆ ਕਾਲੇ ਨਮਸਤਮੰ ਆ ਪਾਲੇ ਨਮੋ ਸਰਬਦੇਸੇ ਨਮੋ ਸਰਾ ਪੇਸੇ ਨਮੋ ਰਾਜ ਰਾਜੇ ਨਮੋ ਸਾ ਸਾਜੇ ਨਮੋ ਸਾ ਸਾਹੇ ਨਮੋ ਮਾ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋ ਸੋਖੇ ਨਮੋ ਸਰਬ ਰੋਗੇ ਨਮੋ ਸਰਾ ਭੋਗੇ ਨਮੋ ਸਰਬਜੀਤੰ ਨਮੋ ਸਰਾ ਪੀਤੰ ਨਮੋ ਸਰਬ ਗਿਆਨੰ ਨਮੋ ਪਰਮਧਾਨੰ ਨਮੋ ਸਰਾ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬਦ੍ਰਿਸੰ ਨਮੋ ਸਰਾ ਕ੍ਰਿਸੰ ਨਮੋ ਸਰਬ ਰੰਗੇ ਤਰਭੰਗੀ ਅਰੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਆਖਿਜੇ ਆਪਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੁਕਰਮੰ ਵਰਣਾਸੀ ਸਦਾ ਸਰਬਦਾ ਰਿਦ ਸਿਦੰ ਨਵਾਸੀ ਚਰਪਣ ਛੰਦ ਵੈ ਪ੍ਰਸਾਦ ਅੰਮ੍ਰਿਤ ਕਰਮੀ ਅੰਮ੍ਰਿਤ ਧਰਮੀ ਅਖਲ ਜੋਗੀ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ
ਅਖਾਲ ਧਰਮੰ ਆਲਾ ਕਰਮੰ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਬਾਨੇ ਸਰਬੰ ਮਾਨੇ ਸਰਬੰ ਪ੍ਰਾਣੰ ਸਰਬੰ ਦਰਾਣੰ ਸਰਬਾਂ ਭੁਗਤਾ ਸਰਬਾਂ ਜੁਗਤਾ ਸਰਬੰ ਦੇਵੰ ਸਰਬੰ ਭੇਵੰ ਸਰਬੰ ਕਾਲੇ ਸਰਬੰ ਪਾਲੇ ਰੂਵਾਲ ਸ਼ੰਤ ਵੈ ਪ੍ਰਸਾਦ ਆਦ ਰੂਪ ਨਾਮ ਜੂਨ ਪੁਰਖ ਪਾਰ ਸਰਮਾਂ ਦਰਮਾਨ ਦੇ ਬੇਵਾਦ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨਕਾਲ ਜਤਰ ਤਤਰ ਬਿਰਾਰ ਬਿਰਾਜ ਹੀ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾ ਜਾਕਰ ਰੂਪ ਰੰਗ ਨਾ ਰੇਖ ਆਦਿ ਪੁਰਖ ਦਾ ਮੂਰਤ ਜੂਨ ਆਦਿ ਸੇਖ ਦੇ ਸੌਰ ਨਾ ਪੇਹ ਜਾਕਰ ਰੂਪ ਰੇਹ ਨਾਰਾਗ ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ ਨਾਮ ਕਾਮਹੀਨ ਬੇਤਾ ਮੂਹ ਨ ਜਾਹੇ ਸਰਬਮਾਂ ਸਰਬਤਰ ਮਾਂ ਸਦਾ ਮਾਨਤਾ ਹੈ ਏਕ ਮੂਤਨ ਏ ਦਰਸ਼ਨਾ ਕੀਨ ਰੂਪਨ ਏਕਾ ਖੇਲ ਖੇਲਾ ਖੇਲ ਖੇਲਣ ਅੰਤ ਕੋ ਫਰੇਕ ਦੇ ਪੇਵ ਨਾ ਜਾਨਹੀ ਜਾ ਬੀ ਦਰਕ ਤੇ ਬਾ ਰੂਪ ਰੰਗ ਨਾ ਜਾਤ ਪਾ ਸੁ ਜਾਨਹੀ ਕੇ ਜੇ ਤਾਤਮਾ ਨਾ ਜਾ ਜਾਕਰ ਜਨਮ ਮਰਨ ਬਹੀਨ ਚੱਕਰ ਬੱਕਰ ਫਰੇ ਚਤਰ ਚੱਕ ਮਾਨਹੀ ਵਰਦੀ ਨਾ ਲੋ ਚੌਦਾ ਕੇ ਵਿਖਾ ਜਗ ਜਾਪ ਹੀ ਜੇ ਜਾਪ ਆ ਦੇਵ ਨਾ ਮੂਰਤ ਥਾਪਿਓ ਸਭਾ ਜੇ ਥਾਪ ਪਰਮ ਰੂਪਨੀ ਮੂਰਤ ਪੂਰਨ ਪੁਰਖ ਪਾਰ ਸਰਬ ਬਿਸਵ ਰਚਿਓ ਸੁਅੰਭਵ ਗਣ ਪੰਜਨ ਹਾ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਦੇਸ਼ ਧਰਮਤਾ ਸੁ ਬ੍ਰਹਮ ਰੈ ਭੂਤ ਲਖ ਭੀਸਾ ਅੰਗਰਾ ਨਾਰੰਗ ਜਾਕੇ ਜਾਤ ਪਾ ਨਾ ਨਾਮ ਗਰਭ ਗੰਜਾ ਦੁਸ਼ਟ ਮੰਜਨ ਮੁਗਦਾਏ ਕਾਮ ਆਪ ਰੂਪ ਅਮੀ ਕਨਸਤੇ ਪੁਰਖ ਅਵਧੂਤ ਗਰਭ ਗੰਜਨ ਸਰ ਭੰਜਨ ਆਦ ਰੂਪ ਸੂਤ ਅੰਗਹੀਨ ਭੰਗ ਨਾਤਮੇ ਪੁਰਖ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰੇਤ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਪੇਖ ਸਰਬ ਸ਼ਾਸਤਰ ਨਾ ਜਾਨਹੀ ਜੈ ਰੂਪ ਰੰਗਾ ਰੇਖਾ ਪਰਮ ਵੇਦ ਪੁਰਾਣ ਜਾ ਕੇ ਨੇਤ ਪਾ ਨੇਤਾ ਕੋਟ ਸਿਮਰਤ ਪੁਰਾਣ ਸ਼ਾਸਤਰ ਨਾਇਆ ਵੀ ਵਾਚੇਤਾ ਮਧੂ ਭਾਰ ਸ਼ੰਤ ਵੈ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨ ਆਪੰਗ ਉਪਮਾਏ ਅਨੰਗ ਅਨੁਭਵ ਪ੍ਰਕਾਸ਼ ਨਿਤਨ ਅਨਾਸ ਆਜਾਨ ਬਾਹੂ ਸ਼ਾਹਾਨ ਸ਼ਾਹੂ ਰਾਜਾਨ ਰਾ ਪਾਨਾਨ ਪਾਰ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਰੰਕਾਨ ਰੰਕਾਲਾਨ ਕਾਲ ਅਨੁਭੂਤ ਅੰਗ ਅਭਾਇ ਅਪੰਗ ਗਾਤ ਮਿਤ ਅਪਾਰ ਗੁਣ ਗਨ ਉਦਾਰ ਮੁਨ ਗਨ ਪਰਣਾ ਗਾਤ ਮਿਤ ਅਪਾਰ ਗੁਣ ਗਨ ਉਦਾਰ ਮੁਨ ਗਨ ਪਰਣਾ ਨਿਰਭੈ ਨਿਕਾਮ ਅਤ ਦੁਤ ਪ੍ਰਚੰਡ ਮਿਰਗਦ ਅਖੰਡ ਆਲਿਸਿਆ ਕਰਮ ਆਦਿਰਸਿਆ ਧਰਮ ਸਰਬਾ ਪਰਨਾਂਡਿਆ ਨੰਨ ਬਾਡਿਆ ਚਾਚਰੀ ਸ਼ੰਤ ਵੈ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰ ਕਰੀਅੰ ਦਰਦਮੇ ਆਕਾਮੇ ਭੁਜੰਗ ਪ੍ਰਿਆਦ ਛੰਦ ਚਤਰ ਜਕਰ ਕਰਤਾ ਚਤਰ ਜਕਰ ਹਰਤਾ ਚਤਰ ਜਕਰ ਦਾਨੇ ਚਤਰ ਜਕਰ ਜਾਨੇ ਚਤਰ ਜਕਰ ਵਰਤੀ ਚਤਰ ਜਕਰ ਪਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰੈ ਨ ਮਿੱਤਰੈ ਨਾ ਭਰਮੰ ਨਾ ਪਿੱਤਰੈ ਨਾ ਕਰਮੰ ਨਾ ਕਾਏ ਅਜਨਮੰ ਅਜਾਏ ਨਾ ਚਿੱਤਰੈ ਨ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਥੀਸੈ ਆਦੀਸੈ ਆਦਿਰਸੈ ਆਕ੍ਰਿਸੈ ਭਗਵਤੀ ਸ਼ੰਤ ਵੈ ਪ੍ਰਸਾ ਕਥਤੇ ਕੇ ਆ ਛਿਜ ਦੇਸੈ ਕੇ ਆ ਭਿਜ ਭੇਸੈ ਕੇ ਆ ਗੰਜ ਕਰਮੈ ਕੇ ਆ ਭੰਜ ਭਰਮੈ ਕੇ ਆ ਭਿਜ ਲੋਕੈ ਕੇ ਆ ਦਿਤ ਸੋਕੈ ਕੇ ਅਵਧੂਤ ਮਰਣੈ ਕੇ ਵਿਭੂਤ ਕਰਣੈ ਕੇ ਰਾਜੰ ਪ੍ਰਭਾ ਹੈ ਕੇ ਧਰਮੰ ਤੁਜਾ ਹੈ ਕੇ ਅਸ਼ੋਕ ਮਰਣੈ ਕੇ ਸਰਬਾਇ ਅਪਰਣੈ ਕੇ ਜਗਤੰ ਕ੍ਰਿਤੀ ਹੈ ਕੇ ਸ਼ਤਰੰ ਛਤਰੀ ਹੈ
ਕੇ ਬ੍ਰਹਮੰ ਸਰੂਪ ਹੈ ਕਿ ਅਨੁਭਵ ਅਨੂਪ ਹੈ ਕਿ ਆਦਿ ਦੀਵ ਹੈ ਕਿ ਆਪ ਬੀਵ ਹੈ ਕਿ ਚਿਤਰੰਗ ਮਹੀਨਾ ਕੇ ਕਹਿ ਦੀਨਾ ਕਿ ਰੋਜੀ ਰਜਾ ਕਹਿ ਰਹੀ ਮੈਂ ਰਿਹਾ ਕਹਿ ਕਿ ਪਾ ਬੇਅਬ ਹੈ ਕਿ ਗੈ ਬਲੋ ਗੈ ਬਹਿ ਕਿ ਅਬਲੋ ਗੁਨਾ ਹੈ ਕਿ ਸ਼ਾਨ ਸ਼ਾਹ ਹੈ ਕੇ ਕਾਰਨ ਗੁਣਿੰਦ ਹੈ ਕਿ ਰੋਜੀ ਦੇਹਾਂ ਹੈ ਕਿ ਰਾਜ ਕਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰਗ ਕਰੀ ਹੈ ਕਿ ਸਰਬੰਗ ਦਰੀ ਹੈ ਕਿ ਸਰਬੱਤਰ ਮਾਨੇ ਹੈ ਕਿ ਸਰਬੱਤਰ ਦਾਨੇ ਹੈ ਕਿ ਸਰਬੱਤਰ ਗਾਉਣੇ ਕਿ ਸਰਬੱਤਰ ਭਾਉਣੇ ਕਿ ਸਰਬੱਤਰ ਦੇਸ ਹੈ ਕਿ ਸਰਬੱਤਰ ਭੇਸ ਹੈ ਕਿ ਸਰਬੱਤਰ ਰਾਜ ਹੈ ਕਿ ਸਰਬੱਤਰ ਸਾਜ ਹੈ ਕਿ ਸਰਬੱਤਰ ਦੀਨਾ ਕਿ ਸਰਬੱਤਰ ਅਣੀਨਾ ਕਿ ਸਰਬੱਤਰ ਜਾਹੂ ਕਿ ਸਰਬੱਤਰ ਬਾਹੂ ਕਿ ਸਰਬੱਤਰ ਦੇਸਾ ਕਿ ਸਰਬੱਤਰ ਪੇਸਾ ਕਿ ਸਰਬੱਤਰ ਕਾਲਾ ਕਿ ਸਰਬੱਤਰ ਪਾਲਾ ਕਿ ਸਰਬੱਤਰ ਹੰਤਾ ਕਿ ਸਰਬੱਤਰ ਗੰਤਾ ਕਿ ਸਰਬੱਤਰ ਭੇਖੀ ਕਿ ਸਰਬੱਤਰ ਭੇਖੀ ਕਿ ਸਰਬੱਤਰ ਕਾਜਾ ਕਿ ਸਰਬੱਤਰ ਰਾਜਾ ਕਿ ਸਰਬੱਤਰ ਸੁੱਖ ਕਿ ਸਰਬੱਤਰ ਭੁੱਖ ਕਿ ਸਰਬੱਤਰ ਤਰਾਣ ਕਿ ਸਰਬੱਤਰ ਪ੍ਰਾਣ ਕਿ ਸਰਬੱਤਰ ਦੇਸਾ ਕਿ ਸਰਬੱਤਰ ਭੇਸਾ ਕਿ ਸਰਬੱਤਰ ਭੇਸਾ ਕਿ ਸਰਬੱਤਰ ਮਾਨਿਆ ਸਦਾਵੰ ਪ੍ਰਦਾਨਿਆ ਕਿ ਸਰਬੱਤਰ ਜਾਪਿਆ ਕਿ ਸਰਬੱਤਰ ਥਾਪਿਆ ਕਿ ਸਰਬੱਤਰ ਭੰਨ ਹੈ ਕਿ ਸਰਬੱਤਰ ਮਨ ਹੈ ਕਿ ਸਰਬੱਤਰ ਇੰਦਰ ਹੈ ਕਿ ਸਰਬੱਤਰ ਚੰਦਰ ਹੈ ਕਿ ਸਰਬੰਗ ਕਲੀਮ ਹੈ ਕਿ ਪਰਮੰਗ ਫਹੀਮ ਹੈ ਕਿ ਆਕਲ ਅਲਾਮ ਹੈ ਕਿ ਸਾਹਿਬ ਕਲਾਮ ਹੈ ਕਿ ਹੁਸਨਲ ਵਜੂ ਹੈ ਤਮਾ ਕਿ ਹੁਸਨਲ ਵਜੂ ਹੈ ਤਮਾਮਲ ਰੁਜੂ ਹੈ ਹਮੇਸ਼ਰ ਸਲਾਮ ਹੈ ਸਲੀਖਤ ਮਦਾਮ ਹੈ ਗਨੀਮੁਲ ਸ਼ਿਕਸ਼ਤੇ ਗਰੀਬੁਲ ਪਰਸਤ ਹੈ ਬਿਲੰਦਲ ਮਕਾਨਾ ਜਮੀਨਲ ਜਮਾਨਾ ਹੈ ਤਮੀਜਲ ਤਮਾਮ ਹੈ ਰੁਜੂ ਨਿਦਾਨਾ ਹਰੀ ਫਲਾ ਜੀਮ ਹੈ ਰਜਾਇਕ ਜਗੀਨਾ ਨੇਕੁਲ ਤਰੰਗ ਹੈ ਭੇਦ ਹੈ ਭੰਗ ਹੈ ਅਜੀਜ ਨਵਾਜੈ ਗਨੀਮੁਲ ਖਿਰਾਜੈ ਨੇ ਰੁਕਤਾ ਸਰੂਪ ਹੈ ਤਰੇ ਮੁਕਤਾ ਬਭੂਤਾ ਪ੍ਰਭੁਗਤਾ ਪ੍ਰਭਾ ਹੈ ਸੁਜੁਗਤ ਸੁਦਾ ਹੈ ਸਦੈਵ ਸਰੂਪ ਹੈ ਭੇਦੀ ਅਨੂਪ ਹੈ ਸਮਸਤੋ ਪ੍ਰਾਜੈ ਸਦਾ ਸਰਬ ਸਾਜੈ ਸਮਸਤਲ ਸਲਾਮ ਹੈ ਸਦਾਵਲ ਕਾਮ ਹੈ ਨਿਰਵਾਹ ਸਰੂਪ ਹੈ ਗਾਦ ਹੈ ਅਨੂਪ ਹੈ ਓਹਾਦ ਰੂਪੇ ਅਨਾਦ ਸਰੂਪ ਹੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੰ ਤ੍ਰਿਬਾਧੇ ਅਗੰਜੇ ਅਗਾਧੇ ਸੁਭੰ ਸਰਭਾਗੇ ਸੁਸਰਭਾ ਅਨੁਰਾਗੇ ਤ੍ਰੇ ਭੁਗਤਾ ਸਰੂਪ ਹੈ ਸ਼ਿਜ ਹੈ ਸ਼ੂਤ ਹੈ ਕਿਦਰਕੰ ਵਰਣਾਸ ਹੈ ਪ੍ਰਥੀ ਪ੍ਰਭਾਸ ਹੈ ਨੇ ਰੁਕਤਾ ਪ੍ਰਭਾ ਹੈ ਸਦੈਵੰ ਸਦਾ ਹੈ ਬੇਭੁਗਤਾ ਸਰੂਪ ਹੈ ਪ੍ਰਭਜੁਗਤ ਅਨੂਪ ਹੈ ਨੇ ਰੁਕਤਾ ਸਦਾ ਹੈ ਬੇਭੁਗਤਾ ਪ੍ਰਭਾ ਹੈ ਨੁਕਤਾ ਸਰੂਪ ਹੈ ਪ੍ਰਭਜੁਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਨੰਗ ਹੈ ਭੀਖ ਹੈ ਨੇਖ ਹੈ ਅਪਰਮ ਹੈ ਕਰਮ ਹੈ ਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਭੂਤ ਹੈ ਦੂਤ ਹੈ ਅਨਾਸ ਹੈ ਉਦਾਸ ਹੈ ਤੰਦ ਹੈ ਬੰਧ ਹੈ ਭਗਤ ਹੈ ਬਿਰਕਤ ਹੈ ਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਲੇਖ ਹੈ ਦੇਖ ਹੈ ਲੇਖ ਹੈ ਪੇਖ ਹੈ ਢਾ ਹੈ ਗਾ ਹੈ ਅਸੰਭ ਹੈ ਗਮ ਹੈ ਨੀਲ ਹੈ ਨਾਦ ਹੈ ਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਤ ਹੈ ਚਰਪੜ ਸ਼ੰਤ ਹੈ ਪ੍ਰਸਾਦ ਸਰਬੰਗ ਹੰਤਾ ਸਰਬੰਗ ਗੰਤਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣੰਗ ਸਰਬੰਗ ਤ੍ਰਾਣੰਗ ਸਰਬੰਗ ਕਰਮਾ ਸਰਬੰਗ ਧਰਮੰ ਸਰਬੰਗ ਜੁਗਤਾ ਸਰਬੰਗ ਮੁਕਤਾ ਰਿਸ਼ਾਵਲ ਸੰਤ ਪ੍ਰਸਾਦ ਦਮੋ ਨਰਕ ਨਾਸੇ ਸਦੈਵੰ ਪ੍ਰਕਾਸੇ ਅਨੰਗੰ ਸਰੂਪੇ ਅਭੰਗੰ ਵਿਭੂਤੇ ਪਰਮਾਥੰ ਪਰਮਾਥੇ ਸਦਾ ਸਰਬਸਾਥੇ ਅਗਾਧ ਸਰੂਪੇ ਨਿਰਭਾਵ ਬੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨਾ ਪੁੱਤਰਾ ਨ ਪੁੱਤਰਾ ਨ ਸੁੱਤਰਾ ਨ ਮਿੱਤਰਾ ਨ ਤਾਤਾ ਨ ਮਾਤਾ ਨ ਜਾਤਾ ਨ ਪਾਤਾ ਨਿਰਸਾਕੰ ਸਰੀਕਾ ਮਿਤੋ ਮੀਕਾ ਸਦਾ ਪ੍ਰਭਾ ਹੈ ਅਜਾ ਹੈ ਅਜਾ ਹੈ
ਭਗਵਤੀ ਸ਼ੰਤ ਹੈ ਪ੍ਰਸਾਦ ਕੇ ਜਹਰ ਹਜੂਰ ਹੈ ਕੇ ਹਾਜ਼ਰ ਹਜੂਰ ਹੈ ਹਮੇਸ਼ਰ ਸਲਾਮ ਹੈ ਸਮਸਤਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਸੰਚਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰਹੀਮ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰਹਿੰਦ ਹੈ ਕਰੀਮੁਲ ਕਮਾਲ ਹੈ ਕਿ ਅਸਨ ਜਮਾਲ ਹੈ ਗਰੀਮੁਲ ਖਿਰਾਜ ਹੈ ਗਰੀਬੁਲ ਨਵਾਜ ਹੈ ਹਰੀਬੁਲ ਸ਼ਿਕਨ ਹੈ ਰਾਸਲ ਬਿਕਨ ਹੈ ਕਲੰਕਮ ਪ੍ਰਣਾਸ ਹੈ ਸਮਸਤਲ ਨਿਵਾਸ ਹੈ ਗੰਜੁਲ ਗਨੀਮ ਹੈ ਰਜਾਏ ਕਰਹੀਮ ਹੈ ਸਮਸਤਲਾ ਜੁਬਾ ਹੈ ਕਿ ਸਾਹਿਬ ਕਿਰਾ ਹੈ ਕਿ ਨਰਕੰ ਪ੍ਰਣਾਸ ਹੈ ਬਹਿਸਤਲ ਨਿਵਾਸ ਹੈ ਕਿ ਸਰਬਲ ਗਵੰਨ ਹੈ ਬੇਸਲ ਰਵੰਨ ਹੈ ਤਮਾਮਨ ਤਮੀਜ ਹੈ ਸਮਸਤਲਾ ਜੀਜ ਹੈ ਪਰਮ ਪਰਮੀਸ ਹੈ ਸਮਸਤਲਾ ਅਦੀਸ ਹੈ ਅਦੇਸਲਾ ਅਭੇ ਪਰਮ ਪਰਮੀਸ ਹੈ ਸਮਸਤਲਾ ਅਦੀਸ ਹੈ ਅਦੇਸਲਾ ਲੇਖ ਹੈ ਮੇਸਲਾ ਭੇਖ ਹੈ ਜਮੀਨਲ ਜਮਾ ਹੈ ਮੀਕੁਲ ਇਮਾ ਹੈ ਕਰੀਮੁਲ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਚਨੰਗ ਪ੍ਰਕਾਸ਼ ਹੈ ਮਿੱਤੋ ਸਵਾਸ ਹੈ ਕਿ ਅਜਬਾ ਸਰੂਪ ਹੈ ਮਿੱਤੋ ਬਬੂਤ ਹੈ ਕਿ ਮਿੱਤੋ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਨੰਗ ਅਨੰਗ ਹੈ ਕਿ ਮਿੱਤੋ ਅਭੰਗ ਹੈ ਮਧੂ ਭਾਰ ਸ਼ੰਤ ਵੈ ਪ੍ਰਸਾਦ ਮੁਨ ਮਨ ਪਰਣਾ ਗੁਣ ਗਨ ਮਦਾਮ ਹਰ ਭਰਿਆ ਗੰਜ ਹਰਨ ਪ੍ਰਭੰਜ ਅਨਗਨ ਪ੍ਰਣਾਮ ਮਨਮਨ ਸਲਾਮ ਹਰਨ ਰਿਆ ਖੰਡ ਬਰਨ ਰਿਆ ਮੰਡ ਅਨੁਭਵ ਅਨਾਸ ਮਨਮਨ ਪ੍ਰਕਾਸ਼ ਗੁਣ ਗਨ ਭਰਣਾ ਜਲ ਥਲ ਮਦਾ ਮਨ ਸ਼ਿਜ ਅੰਗ ਆਸਨੀ ਅਪੰਗ ਉਪਮਾ ਅਪਾਰ ਗਰਮ ਤੁਦਾਰ ਜਲ ਥਲ ਅਮੰਡ ਦਿਸਵੇ ਅਪੰਡ ਜਲ ਥਲ ਮਹੰ ਦਿਸਵੇ ਬੇਅੰਤ ਅਨੁਭਵ ਅਨਾਤ੍ਰੇਤਾ ਤੁਰਾਸ ਆਜਾਨ ਬਾਹੂ ਸ਼ਾਹਨ ਸ਼ਾਹੂ ਰਾਜਾਨ ਰਾਪਨਾਨ ਭਾਨ ਦੇ ਦੇਵਾਨ ਅਨਸ਼ੇਜ ਅੰਗ ਆਸਨ ਅਪੰਗ ਉਪਮਾ ਅਪਾਰ ਗਤ ਮਿਤ ਉਧਾਰ ਜਲ ਥਲ ਅਮੰਡ ਦਿਸਵੇ ਅਪੰਡ ਜਲ ਥਲ ਮਹੰ ਦਿਸਵੇ ਬੇਅੰਤ ਅਨੁਭਵ ਅਨਾਤ੍ਰੇਤਾ ਤੁਰਾਸ ਆਜਾਨ ਬਾਹੂ ਏਕੈ ਸਦਾਹੂ ਓਅੰਕਾਰ ਆਕਸਨੀ ਅਨਾਦ ਕਲ ਖੰਡ ਖਿਆ ਗੁਰਮਰਿਆ ਕਾਲ ਘਰ ਘਰ ਭਰਨਾ ਚੇਚਰ ਨਾਮ ਅਨਸ਼ਿਜ ਗਾ ਅਜ ਜਨਾ ਬਾ ਝੰਜ ਗਾ ਤੇ ਅਨਰੰਜ ਬਾ ਤਨ ਟੁੱਟ ਬਨਾਰ ਅਨਠੜਿਆ ਪਾਰ ਆਢੀਠ ਧਰਮ ਆਢੀਠ ਕਰਮ ਆਣ ਬਰਨ ਅਨੰਦਾਤਾ ਮਹੰਤ ਹਰ ਭੂਲ ਮਨਾ ਸ਼ੰਤ ਵੈ ਪ੍ਰਸਾਦ ਕਰੁਣਾਲੇ ਹੈ ਰਕਾਲੇ ਹੈ ਕਲ ਖੰਡਨ ਹੈ ਮੈਂ ਮੁੰਡਨ ਹੈ ਜਗਦੀਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਵਾਰਨ ਹੈ ਧ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨਮਾਨੀ ਹੈ ਜਗਜਾਨੀ ਹੈ ਸਰਬੰ ਪਰ ਹੈ ਸਰਬੰਕਰ ਹੈ ਸਰਪਾਸੀ ਹੈ ਸਰਬਨਾਸੀ ਹੈ ਕਰੁਣਾ ਕਰ ਹੈ ਸਵੰਬਰ ਹੈ ਸਰਬਵੀਸ਼ਰ ਹੈ ਜਗਦੀਸ਼ਵਰ ਹੈ ਬ੍ਰਹਮੰਡ ਸਹਿ ਖਰਖੰਡ ਸਹਿ ਪਰਤੇ ਪਰ ਹੈ ਕਰੁਣਾ ਕਰ ਹੈ ਆ ਜਪਾ ਜਪ ਹੈ ਅਥਪਾ ਥਪ ਹੈ ਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਕਰੁਣਾ ਕ੍ਰਿਤ ਹੈ ਕ੍ਰਿਤਾ ਕ੍ਰਿਤ ਹੈ ਧਰਣੀ ਤ੍ਰਿਤ ਹੈ ਅਮਿਤ ਮੇਸ਼ਵਰ ਹੈ ਪਰਮੇਸ਼ਵਰ ਹੈ ਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਅਜਬਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਨਿਰਨਾਇਕ ਹੈ ਖਲਕਾਇਕ ਹੈ ਵਿਸ਼ਵੰਬਰ ਹੈ ਕਰੁਣਾਲੀ ਹੈ ਨਿਰਿਪ ਨਾਇਕ ਹੈ ਸਰਬਾਇਕ ਹੈ ਭਾਪੰਜਨ ਹੈ ਰਗੰਜਨ ਹੈ ਰਿਪਤਾਪਨ ਹੈ ਨਿਪਜਾਪਨ ਹੈ ਅਕਲੰਕ੍ਰਿਤ ਹੈ ਸਰਬਾ ਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬਾਤਮ ਹੈ ਆਤਮ ਬਸ ਹੈ ਜਸ ਕੀ ਜਸ ਹੈ ਭੁਜੰਗ ਬ੍ਰਿਆਰ ਛੰਦ ਨਮੋ ਸੂਰ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਨਰਿੰਦਰੇ ਨਮੋ ਅੰਧਕਾਰੇ ਨਮੋ ਤੇ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਮ ਸੰਗ ਸ਼ਾਂਤ ਰੂਪੇ ਨਮੋ ਪਰਮ ਤੱਤੰਗ ਆ ਤੱਤੰਗ ਸਰੂਪੇ
नमो जो जोगे नमो ज्ञान ज्ञाने नमो मंत्रा मंत्रे नमो ध्यान ध्यान ध्याने नमो ज्योत ज्योति नमो

ਰੂਪੇ ਨਾ ਰੇਖੇ ਆਗਣ ਮੰਗਾ ਬਰਮੰਗਾ ਗੰਜੇ ਆ ਲੇਖੇ ਭੁਜੰਗ ਬ੍ਰਿਆਰ ਛੰਦ ਨਮਸਤੁਲ ਵਰਣਾਮੇ ਸਮਸਤੁਲ ਵਰਣਾਸੇ ਅਗੰਜਲ ਅਨਾਮੇ ਸਮਸਤਨ ਨਿਵਾਸੇ ਨਿਰਕਾਮ ਵਿਬੂਦੇ ਸਮਸਤਨ ਸਰੂਪੇ ਕੋਕਰਮ ਵਰਣਾਸੀ ਸਧਰਮ ਵਿਬੂਦੇ ਸਦਾ ਸਚਿਦਾਨੰਦ ਸਤਰੰਗ ਵਰਣਾਸੀ ਕਰੀ ਮੁਲਕ ਨਿੰਦਾ ਸਮਸਤਨ ਨਿਵਾਸੀ ਅਜਾਏ ਬਬੂਦੇ ਗਜਾਏ ਬਗਨੀਮੇ ਹਰੀਅੰ ਕਰੀਅੰ ਕਰੀਮ ਰਹੀਮੇ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸੁਅੰਭਵ ਸੁਭੰਗ ਸਰਬਦਾ ਸਰਬ ਜੁਗਤੇ ਦੁਕਾਲੰ ਵਰਣਾਸੀ ਦਯਾਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ ਦੁਕਾਲੰ ਵਰਣਾਸੀ ਦਯਾਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ ਤਵੈ ਪ੍ਰਸਾਦ ਸਵਈਏ ਕੁਅੰਕਾਰ ਸਰਗੁਣ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ ਸਰਾਵਗ ਸੁਧ ਸਮੂਹ ਸਧਾਨ ਕੇ ਦੇਹ ਫਿਰਿਓ ਕਰ ਯੁਗ ਜਤੀ ਕੇ ਸੂਰ ਸਰਾਧਨ ਸੁਧ ਸਦਾਰਗ ਸੰਤ ਸਮੂਹਾ ਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਹੇ ਹੋ ਮਰ ਕੋ ਨ ਦੇਖੀਏ ਪ੍ਰਾਂ ਪਤੀ ਕੇ ਸ਼੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਨ ਏਕ ਰਤੀ ਕੇ ਮਾਤਿਮ ਤੰਗ ਜਰੇ ਜਰ ਸੰਗਾ ਨੂਪ ਤੰਗ ਸੁਰੰਗ ਸਵਾਰੇ ਕੂੜ ਤਰੰਗ ਰੰਗ ਸੇ ਕੂਦਤਾ ਪੌਣ ਕੇ ਗੌਣ ਕੋ ਜਾਤਨ ਵਾਰੇ ਪਾਰੀ ਭਜਾਨ ਕੇ ਪੂਪ ਬਲੀ ਬੇਨਾਵਨ ਸੀਸਨ ਜਾਤ ਵਿਚਾਰੇ ਏਤੇ ਪੈਤਾ ਕੰਮ ਪੈ ਭੂਪਤ ਅੰਧਕ ਰੰਗੇ ਹੀ ਪਾਏ ਪਧਾਰੇ ਜੀਤ ਫਿਰਾ ਸਬਦੇ ਦਸਾਨ ਕੋ ਬਾਜੜ ਮਰਦੰਗ ਨਗਾਰੇ ਗੁੰਜਤਾ ਗੂਣ ਗਜਾਨ ਕੇ ਸੁੰਦਰ ਸਦੀ ਐ ਰਾਜ ਹਜਾਰੇ ਭੂਤ ਭਵਿੱਖ ਭਵਾਨ ਗੂਬਤਾ ਕੌਣ ਗਣੀ ਨੀ ਜਾਤ ਵਿਚਾਰੇ ਸ਼੍ਰੀ ਪਾਤਸ਼ਾਹੀ ਭਗਵਾਨ ਭਜੇ ਬਿਨਾ ਅੰਤ ਕਾਉ ਅੰਤ ਕੇ ਦਾਮ ਸਦਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੀ ਮਾਨੇਕ ਬਸੇਖਾ ਵੇਦ ਪੁਰਾਣਕ ਦੇਵ ਕੁਰਾਨ ਜਮੀਨ ਜਮਾਨ ਸੁਬਾਨ ਕੇਖਾ ਪਾਉਣ ਹਾਰ ਜਤੀ ਜਾਤਾ ਸਭਾ ਸੁਭਚਾਰ ਹਜ਼ਾਰ ਕ ਦੇਖਾ ਸ਼੍ਰੀ ਭਗਵਾਨ ਭਜੇ ਬਿਨ ਭੂਪਤੇ ਕਰਤੀ ਮਨ ਏਕ ਨ ਲੇਖਾ ਸੁਧ ਸਿਪਾਦ ਅਨੰਦ ਵਾਸੁ ਸਾ ਸੁਨਾਂਦਰ ਜਾਨ ਦਲੈਂਗੇ ਭਾਰੀ ਘੁਮਾਨ ਭਰੇ ਮਨ ਮੈਂ ਕਰ ਪਰਬਤ ਪੰਖਾ ਲੇ ਨਹਲੈਂਗੇ ਤੂਰਾ ਰੀਨ ਮਰੂਰ ਮਵਾਸਨ ਮਾਤਿਮ ਸੰਗਨ ਮਾਨ ਮਲੈਂਗੇ ਸ਼੍ਰੀ ਪਾਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਰ ਜਹਾਨ ਨਿਦਾਨ ਚਲੈਂਗੇ ਵੀਰਾ ਭਾਰ ਬਨੇ ਬਰਿਆਰ ਵਿਚਾਰ ਸਾਰ ਕੀ ਧਾਰ ਪਸ਼ਈਆ ਧੂਰ ਤਦੇਸ਼ ਮਲਿੰਦ ਮਵਾਸਨ ਮਤ ਇਕ ਜਾਨ ਕੇ ਮਾਨ ਮਲਈਆ ਕਾੜੇ ਕੜਾਨ ਕੇ ਧੂੜ ਨਹਾਰ ਸੁਬਾਤਨ ਹੀ ਜਗਚਾਰ ਲਵਈਆ ਸਾਹਿਬਾ ਸ਼੍ਰੀ ਸਭ ਕੁੰ ਸਰਨਾਇਕ ਜਾਚਕ ਅਨੇਕ ਸੁਏਕ ਦਵਈਆ ਦਾਨਵ ਦੇਵ ਨਿੰਦੇ ਸਾਚਰ ਭੂਤ ਭਵਿੱਖ ਭਵਾਨ ਜਪਾਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਵਥਾਥ ਬਹਿੰਗੇ ਪੁਨ ਬਰਤਾ ਪੁਨ ਬੜ ਜੈ ਤੁਨ ਭਾਪਨਗੇ ਬਾਪੁਨ ਖਪੈਂਗੇ ਸਾਰ ਸਮੂਹ ਪ੍ਰਸੰਨ ਫਿਰਾ ਜਾ ਛਤਰ ਸਵੈ ਅਵਲੋ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਤ ਬਜਾਉਣ ਦਰਲੋ ਕੋ ਰਾਜ ਕਰੇਂਗੇ ਕੋਟ ਸ਼ਨਾਨ ਗਜਾਤ ਗਦਾਨਾ ਨੇ ਸਵੰਬਰ ਸਾਜ ਬਰੇਂਗੇ ਬ੍ਰਹਮ ਮਹੇਸਰ ਵਿਸ਼ਨ ਸਚੀ ਪਤ ਅੰਧ ਬਸੇ ਜਾਂ ਫਾ ਪਰੇਂਗੇ ਜੀਂਦਰ ਸ਼੍ਰੀ ਪਰ ਕੇ ਪ੍ਰਸ ਹੈ ਭਗਤੇ ਨਰ ਫਿਰ ਨਾਂਦੇ ਤਰਾਂਗੇ ਕਹਾ ਪਯੋ ਜਾ ਤੂ ਲੋਚਨ ਮੂੰਦ ਕਾ ਬੈਠ ਰਿਓ ਭਗਤਿਆਨ ਲਗਾਇਓ ਨਾਥ ਫਿਰਿਓ ਲੀ ਸਾ ਸਮੁੰਦਰਣ ਲੋ ਗਇਓ ਪਰ ਲੋ ਗਵਾਇਓ ਬਾਸਕੀ ਵਿਸ਼ਿਆਨ ਸੁਬੈਠ ਕੈ ਐਸੇ ਹੀ ਐਸੇ ਸੋ ਬੈਸ ਬਤਾਇਓ ਸਾਚ ਕਹੂੰ ਸੁਨ ਲਿਹੋ ਸਬੈ ਜਨ ਪ੍ਰੇਮ ਕੀ ਆਤ ਨਹੀਂ ਪ੍ਰਭਾਇਓ ਕਾਹੂ ਲੈ ਪਾਹਨ ਪੂ ਦਰਿਓ ਸਿਰ ਕਾਹੂ ਲੈ ਲਿੰਗਰੇ ਲਟਕਾਇਓ ਕਾਹੂ ਲਖਿਓ ਹਰ ਵਾਚੀ ਦਸਾ ਮੈਂ ਕਾਹੂ ਪਛਾਂ ਕੋ ਸੀ ਸੁਨਵਾਇਓ ਕਉ ਬਤਾਨ ਕੋ ਬੂਜਤ ਹੈ ਪਛਕੂ ਮੇਰੇ ਤਾਨ ਕੋ ਬੂਜਨ ਤਾਇਓ ਕੂਰ ਕਿਰਿਆ ਉਰਜੋ ਸਭ ਹੀ ਜਗ ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ
ਕਉ ਬਤਾਨਕ ਪੂਜਤ ਹੈ ਪਛਕੂ ਮੇਰੇ ਤਾਨਕ ਪੂ।

ਜਨਤਾਯੋ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਚੌਪਈ ਸਾਹਿਬ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਜ ਬੇਨਤੀ ਚੌਪਾਈ ਅਮਰੀ ਕਰੋ ਹਾ ਦਰ ਇੱਛਾ ਪੂਰਨ ਹੋਏ ਚਿਤਕੀ ਇੱਛਾ ਤਪ ਚਰਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭਾ ਤੁਮ ਕਾਬੂ ਆਪ ਹਾ ਦੈ ਮੁਹੇ ਬਚਾਵੂ ਸੁਖੀ ਬਸਾ ਮੋਰੋ ਪਰਿਵਾਰਾ ਸੇਵਕ ਸਿੱਖ ਸਭਾ ਕਰਤਾਰਾ ਮੂਰ ਇੱਛਾ ਨਹੀਂ ਕਰਦਾ ਕਰੀਆ ਸਭਾ ਰਣ ਕਉ ਆ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਧੂਰ ਭਜਨ ਕੀ ਰਹਿ ਪਿਆਸਾ ਤੁਮੈਂ ਛਾੜ ਕੋਈ ਅਵਰ ਨ ਤਿਆਉਂ ਜੋ ਬਾਰ ਚਾਹੋ ਸੋ ਤੁਮ ਦੇ ਪਾਉਂ ਸੇਵਕ ਸੇਖਾ ਮਾਰੇ ਤਾਰੀਆ ਚੁੰਚਨ ਸਦਰ ਹਮਾਰੇ ਮਾਰੀਆ ਆਪ ਹਾ ਤੈ ਮੁਰੇ ਵਰੀਆ ਮਨਨ ਕਾਲ ਕਾ ਤਰਾਹ ਨਮਰੀਆ ਜੋ ਸਦਾ ਹਮਾਰੇ ਪਛਾ ਸਰੀਆ ਤੁਜੂ ਕਨੀਓ ਰਿਛਾਰਾ ਹਰੇ ਉਮੇ ਰੱਖਣ ਹਾਰੇ ਸਾਹਿਬ ਸੰਸਾਹਿ ਬਿਆਰੇ ਦੀਨ ਬੰਦ ਦੁਸ਼ਟਨ ਕੇ ਹੰਦਾ ਤੁਮ ਬੁਰੀ ਚਦਰ ਦੁਸਕੰਦਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸ਼ਿਵ ਕੀਆ ਭੇਦਰਾ ਬ੍ਰਹਮਾ ਜੂਥੀਆ ਜਮਨ ਕਾ ਸਾਲੋ ਸਵਾਰਾ ਨਮਸ਼ਕਾਰ ਹੈ ਤਾਏ ਮਾਰਾ ਜਮਨ ਕਾਲ ਸਾ ਜਗਤ ਬਣਾਇਓ ਦੇਵ ਦੈਨ ਜਚਨੇ ਭਜਾਇਓ ਆਦਿ ਅੰਤੀ ਕੈ ਅਵਤਾਰਾ ਸੋਈ ਗੁਰੂ ਸਮਝੀਓ ਹਮਾਰਾ ਨਮਸ਼ਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸੇਵ ਕਨ ਕੋ ਸਾਵ ਗੁਣ ਸੁਖ ਦੀਆ ਸਤਨ ਕੋ ਪਾਲਮੋ ਬਰ ਕੀਆ ਕੜ ਕੜ ਕੀ ਅੰਦਰ ਕੀ ਜਾਂਦ ਭਲੇ ਪੁਰੇ ਕੀ ਵੀਰ ਪਛਾਣ ਚੀਟੀ ਤੇ ਕੁੰਚਰਿਆ ਸੂਲਾ ਸਾ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਦਰ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਵੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬਦ ਕਰਾ ਕਰਾ ਕਰਤਾਰਾ ਪ੍ਰਜਾ ਤਰਤਵ ਦੀ ਅਪਾਰਾ ਜਵਿਆ ਕਰਖ ਕਰਤ ਕਬ ਹੂੰ ਤੁਮ ਮੈਂ ਮੰਦ ਦੇ ਤਰ ਸਭ ਹੂੰ ਜੇਤੇ ਬਦਨ ਸ੍ਰੇਸ਼ਠ ਸਭ ਤਾਰੈ ਆਪ ਏਪਨੀ ਬੂਜ ਚਾਰੈ ਤੁਮ ਸਭ ਹੀ ਤੇਰਾ ਨਿਰਾਲਮ ਜਾਨਤ ਬੀਤ ਬੀਤ ਹਰਿਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਵਿਆਦ ਨਾਰਦ ਸੰਭ ਤਾਂਕਾ ਮੂੜ ਚਾਰ ਤਬੀਦਾ ਜਾਕੂ ਭੀਮ ਨ ਪਾਪ ਤਬੀਦਾ ਤਾਂਕਾ ਕਿਰਪਾ ਹਨ ਅਨੁਮਾਨਤ ਮਹਾਮੂੜ ਕਾ ਭੇਦਨ ਜਾਨਤ ਮਹਾਦੇਵ ਕਾ ਕੈਦ ਸਦਾ ਸ਼ੇਵ ਨਿਰੰਕਾਰ ਕਾ ਚੀਂਤ ਨੈ ਬੇਵ ਆਪ ਆਪਣੀ ਬੁੱਧ ਹਜੇ ਤੀ ਵਰਣਾ ਭਿੰਨ ਭਿੰਨ ਦੇਤੀ ਤੀ ਤੁਮਰਾ ਲਖਾ ਰੰਜਾਏ ਪਸਾਰਾ ਕਿਹੇ ਬੇਦ ਸਜਾ ਪ੍ਰਥਮ ਸੰਸਾਰਾ ਏਕਾ ਰੂਪਾ ਨੂਪ ਸਰੂਪਾ ਰੰਗ ਭਯੋ ਰਾਵ ਕਈ ਬੂਪਾ ਅੰਡਾ ਜੇਰਜ ਸਿਤ ਯਕੀਨੀ ਉਤਪਜ ਖਾਨ ਬਹੁਰ ਰਾਜਦੀਨੀ ਕਹੂੰ ਫੂਲ ਰਾਜਾ ਹਮ ਬੈਠਾ ਕਹੂੰ ਸਿਮੰਡ ਪੈ ਸੰਗਰ ਕੈਠਾ ਸਿਗਰੀ ਸਿਹਟ ਦਿਖਾਏ ਅਚੰਭਵ ਆ ਜੁਗਾ ਸਰੂ ਸੁਅੰਭਵ ਅਵਰਛਾ ਮੇਰੀ ਤੁਮ ਕਰੋ ਸਿੱਖੀ ਉਮਾਰ ਆ ਸਿੱਖ ਸੰਗਰੋ ਦੁਸ਼ਟ ਜਤੇ ਉਠ ਉਤਪਾਤਾ ਸਗਲ ਮਲੇਸ਼ ਕਰੋ ਰਨਕਾਤਾ ਜੇ ਆ ਤੁਮ ਤਵ ਸ਼ਰਣੀ ਪਾਰੇ ਤਿਹਨ ਕੇ ਦੁਸ਼ਟਾ ਦੁਗਤ ਵੇ ਮਰੇ ਪੁਰਖ ਜਵਨ ਪਾਪਰੇ ਤੇ ਹਾਰੇ ਤਨਕੇ ਤੁਮ ਸੰਗੜ ਸਵਟਾਰੇ ਜੋ ਕਲ ਕੋ ਇੱਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਗਣਦਾ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟਾਰੀ ਟਰੈ ਤਤਕਾਲਾ ਕਿਰਪਾ ਦ੍ਰਿਸ਼ਟਾ ਤਨ ਜਾਏ ਨੇ ਹਰਹੁ ਤਾਂ ਕੇ ਤਾ ਤਨ ਘੁੰਮੋ ਹਰਹੁ ਰੇਦਾ ਸਰਗਰਮ ਸਭ ਹੋਈ ਦੁਸ਼ਟ ਸ਼ਾਸ਼ਵੈ ਸਕੈ ਨਾ ਕੋਈ ਏਕ ਬਾਰ ਜਿੰਦ ਮੈਂ ਸੰਭਾਰਾ ਕਾਲ ਫਾਸਤੇ ਤਾਹੀਂ ਅੰਬਾਰਾ ਜਿੰਦਰ ਨਾਮ ਦਿਆਰੂ ਕਾ ਦਾਰਦ ਦੁਸ਼ਟਾ ਦੁਖ ਤੇ ਰਹਾ ਖੜ ਕੀਤ ਮੈਂ ਸ਼ਰਨ ਦਿਆਰੀ ਆਪ ਹਾ ਦਲਿ ਹੂੰ ਬਾਰੀ ਸਰਬ ਠਾਰ ਮੋਹ ਸਹਾਈ
ਦੁਸ਼ਟਾ ਦੁਖ ਤੇ ਨਿਹੁ ਬਚਾਈ, ਕਿਰਪਾ ਕਰੀ ਹੰਬਰ ਜਗਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ, ਕਿਰਬੈ ਸਗਲ ਦੇ ਕੋਰਤਾ, ਦੁਸ਼ਟ ਦੁਖੀਆਂ ਕੋਸ਼ਾ ਕਰਤਾ, ਸ਼੍ਰੀਆ ਤੁਜਾ ਪਏ ਦਇਆਲਾ, ਪੂਰਨ ਕਰਾ ਗ੍ਰੰਥ ਤਤਕਾਲਾ, ਮਨ ਬਾਂਸ਼ਦ ਫਲ ਪਾਵੈ ਸੋਈ, ਦੁਖ ਨੰਤ ਸਾਹਿਬੇ ਆਵਤ ਕੋਈ ਅੜੇਲਾ, ਸੁਣੈ ਗੁੰਗ ਜੋ ਜਾਹੇ ਸੁਰਸਨਾ ਪਾਵਈ, ਸੁਣੈ ਮੂਲ ਚਿਤ ਲਾਏ ਚਤੁਰਤਾ ਆਵਈ, ਦੁਖ ਦਰਦ ਭਉ ਨਿਕਟ ਨਾ ਦਿਨ ਨਰ ਕੇ ਰਹਿ, ਹੋ ਜੋ ਜਾ ਕੀ ਏਕ ਬਾਰ ਚੌਪਈ ਕੋ ਕਹਿ ਚੌਪਈ, ਸੰਬਤ ਸਤਰਾ ਸਹਿਸ ਪਨਿਜੈ, ਅਰਧ ਸਹਿਸ ਪੰਤੀਨ ਕਹਿਜੈ, ਭਾਦਰਵ ਸੁਧੀ ਅਸ਼ਟਮੀ ਰਵਾਰਾ ਸੀ ਤੀ ਸਤਰ ਦਰਵ ਗ੍ਰੰਥ ਦਾਰਾ ਸਵਈਆ, ਪਾਏ ਗਹੇ ਜਪਦੇ ਤੁਮਰੇ ਤਪਦੇ ਕੋ ਆਖ ਦਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਮਤ ਏਕ ਨ ਮਾਨਿਓ, ਸਿਮਰਤ ਸ਼ਾਸਤਰ ਬੇਦ ਸਭੈ ਬਾ ਭੀਤ ਕਹਿ ਹਮ ਏਕ ਨ ਜਾਨਿਓ, ਸ੍ਰੀ ਸਪਾਨ ਕਿਰਪਾ ਤੁਮਰੀ ਕਰ ਬੈ ਨਾ ਕਹਿਓ, ਸਭ ਤੁਹੇ ਬਖਾਨਿਓ ਦੁਹਰਾ, ਸਗਲ ਦੁਆਰ ਕਉ ਛਾੜ ਕੈ ਗਹਿਓ ਤੁਹਾਰੂ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ, ਸਗਲ ਦੁਆਰ ਕਉ ਛਾੜ ਕੈ ਗਹਿਓ ਤੁਹਾਰੂ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ, ਆਨੰਦ ਸਾਹਿਬ ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ, ਆਨੰਦ ਪਿਆ ਮਨ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਮਜੀਆਂ ਮਾਧਾਈਆ, ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਆਈਆਂ, ਸ਼ਬਦੂ ਤਾਂ ਗਾਵੂ ਹਰੀ ਕੇਰਾ ਮਨ ਜਨੀ ਵਸਾਇਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰੜਾ ਰਹੋ ਤੂੰ ਮਨ ਮੇਰੇ, ਦੂਖ ਸਭ ਸਾਰਣਾ ਅੰਗੀਕਾਰੋ ਕਰੇ ਤੇਰਾ, ਕਾਰਜ ਸਭ ਸਵਾਰਣਾ ਸਭਨਾ ਗਲਾ ਸਮਰਾ ਸੁਆਮੀ ਸੁਖ ਮਨੋ ਵਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਹਿ ਨਾਹੀ ਕਰ ਤੇਰਾ, ਕਰਤਾ ਤੇਰਾ ਸਭ ਕੁਛ ਹੈ ਜੇ ਸੰਦੇਸ ਪਾਵੇ, ਸਦਾ ਸਭ ਸਲਾਹ ਤੇਰੀ ਨਾ ਮਨ ਵਸਾਵੈ, ਨਾਮ ਨਿਨਕਾ ਮਨ ਵਸਿਆ ਵਾਜੇ ਸ਼ਬਦ ਗਨੇਰੇ, ਕਹਿ ਨਾਨਕ ਸੱਚੇ ਸਾਹਿਬਾ ਕਹਿ ਨਾਹੀ ਕਰ ਤੇਰਾ, ਸਾਚਾ ਨਾਮ ਮੇਰਾ ਯਾਦਾਰੂ ਸਾਚ ਨਾਮ ਯਾਦਾਰ ਮੇਰਾ, ਜਨ ਪੁੱਖਾਂ ਸਭ ਗਵਾਈਆ, ਕਰ ਸ਼ਾਂਤ ਸੁਖ ਮਨਿਆ ਵਸਿਆ ਜਨੀਸ਼ਾਂ ਸਾਹ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸ ਦੀਆਂ ਮਰਿਆਈਆਂ, ਕਹਿ ਨਾਨਕ ਸੁਣੋ ਸੰਤੋਸ਼ ਸ਼ਬਦ ਤਰੂ ਪਿਆਰੂ, ਸਾਚਾ ਨਾਮ ਮੇਰਾ ਯਾਦਾਰੂ ਵਾਜੇ ਪੰਚਾ ਸ਼ਬਦ ਤਿਲਕਾਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਨ ਕਰ ਧਾਰੀਆ, ਪੰਚ ਦੂਤ ਨਿਵਾਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਰ ਜਿਨ ਕਾਉ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤੈਂਤ ਹੋਵਾ ਤਿਤ ਕਾਰ ਅਨਹਦ, ਵਾਜੇ ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਵੈ ਬਾਜੋਂ ਕਿਆ ਕਰੇ ਵਿਚਾਰੀਆ, ਤੁਰਬਾ ਸਮਰੱਥ ਕੋਏ ਨਾਹੀਂ ਕਿਰਪਾ ਕਰ ਬਨਵਾਰੀਆ, ਏਸ ਨੌ ਰਥਾਉ ਨਾਹੀਂ ਸਬਦਲਾ ਸਵਾਰੀਆ, ਕਹਿ ਨਾਨਕ ਲਵੈ ਬਾਜੋਂ ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰੂ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਰਵੇ ਕੱਟੇ ਗਿਆ ਨੰਜਨ ਸਾਰਿਆ, ਅੰਦਰੋਂ ਜਨਕਾ ਮੂਹ ਤੁੱਟਾ ਤਨਕਾ ਸ਼ਬਦ ਸੱਚਾ ਸਵਾਰਿਆ, ਕਹਿ ਨਾਨਕ ਉਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ,
ਬਾਬਾ ਜਿਸ ਤੂੰ ਦੇ ਸੋਈ ਜਨ ਪਾਵਾ ਪਾਵਾ ਤਾਂ ਸੂਜਨ ਦੇ ਜਿਸਨ ਹੋਰ ਕਿਆ ਕਰੇ ਵਿਚਾਰਿਆ ਇਹ ਪਰਮ ਪੂਲਾ ਫਿਰੇ ਦਹਿਦ ਸਕ ਨਾਮ ਲਾ ਸਵਾਰਿਆ ਗੁਰਪ੍ਰਸਾਦੀ ਮਨ ਪਿਆ ਨਿਰਮਲ ਜਿੰਦਾ ਪਾਣਾ ਪਾਵੇ ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵਾ ਆਵੋ ਸੰਤ ਪਿਆਰੇ ਹੋ ਕਦ ਕੀ ਕਰੈ ਕਹਾਣੀ ਕਰੈ ਕਹਾਣੀ ਕਥ ਕੀਰੀ ਕੇ ਦੁਆਰੈ ਪਾਈਐ ਤਨ ਮਨ ਧਨ ਸਭ ਸੌਂਪ ਗੁਰੂ ਕਾ ਹੁਕਮ ਮੰਨਿਆ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਕਾਵੁ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਦੋਖ ਥਿਓ ਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਹਣੀ ਜਨੇਤ ਪਰਮ ਬੁਲਾਇਆ ਮਾਤ ਮੋਹਣੀ ਤਨਾ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਦਸੈ ਬਿਟੋਂ ਜਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸਾ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰਾ ਨਾਲੇ ਸਾ ਤੇਰਾ ਚੱਲੈ ਨਾਹੀਂ ਲਾਈਐ ਐਸਾ ਕੰਮ ਲੈ ਨਾ ਕੀਚੈ ਜਿਦ ਅੰਤ ਪਛੋਂ ਤਾਈਐ ਸਤ ਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਾ ਸੰਭਾਲੇ ਅਗਮਾ ਅਗੁਚਰਾ ਤੇਰਾ ਯੰਤਨ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੇ ਜੀ ਅਜੰਦ ਸਭ ਖੇਲ ਤੇਰਾ ਕਹਿ ਕੂ ਆਪ ਵਖਾਣੈ ਆਖੇ ਤਾਂ ਵੇਖਿਆ ਸਭ ਤੂੰ ਹੈ ਜਿਨ ਜਗਤੋ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਦਰ ਪਾਇਆ ਸੋਰ ਨਾਰ ਮੁਨ ਚਰੇ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜਨ ਸਤ ਉਦ ਪਾਏ ਵੇ ਪ੍ਰਸਨ ਆਇਆ ਲਾਭ ਲੋਭ ਅੰਕਾ ਚੂਕਾ ਸਤਿਗੁਰੂ ਫੁੱਲਾ ਪਾਇਆ ਕਹਿ ਨਾਨਕ ਜਿਸ ਨੂੰ ਆਤ ਉੱਠਾ ਤਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਹਾਂ ਕੇਰੀ ਬਿਖਮ ਮਾਰਗ ਚੱਲਣਾ ਲਾਭ ਲੋਭ ਅੰਕਾ ਤਾ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖਨਿਓ ਤਿੱਖੀ ਵਾਲੋ ਨਿੱਕੀਏ ਤਮਾਰਗ ਜਾਣਾ ਗੁਰਪ੍ਰਸਾਦੀ ਜਨੀਆਤ ਜਿਹਾ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗਾਂ ਜੁਗ ਨਿਰਾਲੀ ਜਿਉਂ ਤੂੰ ਚਲਾ ਹਿਤ ਵਿਚੱਲਾ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜੇਵ ਤੂੰ ਚਲਾ ਹਿਤ ਵੈ ਚੱਲਾ ਜਿੰਨਾ ਮਾਰਗ ਪਾਵਹੇ ਕਰ ਕਿਰਪਾ ਜਨ ਨਾਮ ਲਾਹੇ ਸੇ ਹਰ ਹਰ ਸਦਾ ਤੇ ਆਵਹੇ ਜਿਸਨੋ ਕਥਾ ਸੁਣਾਹੇ ਆਪਣੀ ਸੇ ਗੁਰਦੁਆਰਾ ਸੁਭਾਵਹੇ ਕਹਿ ਨਾਨਕ ਸੱਚੇ ਸਾਹਿਬਾ ਜਿਉਂ ਬਾਬਾ ਤਮੈਂ ਚਲਾਵਹੇ ਇਹ ਸੁਹੇਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੁਹੇਲਾ ਸਤਿਗੁਰੂ ਸੁਣਾਇਆ ਇਹ ਤਨਕਾ ਮਨਮਸਿਆ ਜੰਤਰੋਂ ਲਿਖਿਆ ਆਏ ਆ ਗਫਰੇ ਕਨੇਰੇ ਕਰੈ ਗੱਲਾਂ ਗੱਲੀ ਕਰੈ ਨ ਪਾਇਆ ਕਹਿ ਨਾਨਕ ਸ਼ਬਦ ਸੁਹੇਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿੰਨੀ ਹਰਦਿਆਇਆ ਹਾਰ ਧਿਆਇਆ ਪਵਿੱਤ ਹੋਏ ਗੁਰਮਾ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸਿੰਭਿਤ ਸਿੰਘ ਸਵਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿੰਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤਾ ਜਿਨ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿ ਨਾ ਉਪਜੈ ਮਨ ਸਹਿ ਜੇ ਸਾਸਾ ਨਾ ਜਾਏ ਨਾ ਜਾਏ ਸਾਸਾ ਕਿਤਾ ਸੰਜਮ ਰਹਿ ਕਰਮ ਕਮਾਏ ਸਹਿਸੇ ਜੀਉ ਮਲੀਨ ਹੈ ਕੇ ਸੰਜਮ ਦੂਤਾ ਜਾਏ ਮਾਨ ਧੋਵੋ ਸ਼ਬਦ ਲਾਗੂ ਅਰਸੋਂ ਰਚ ਦਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿ ਜੋ ਉਪਜੈ ਇਹ ਸਾਸਾ ਵਜਾਏ ਜੀ ਹਉ ਮਹਿਲੇ ਬਾਹਰੋਂ ਨਿਰਮਲਾ ਬਾਹਰੋਂ ਨਿਰਮਲ ਜੀਉ ਤਾਂ ਮਹਿਲੇ ਤਿੰਨ ਜਨਮਾਂ ਜੂਆ ਹਾਰਿਆ ਤਿਸ਼ਨਾ ਮੁੱਢਾ ਰੋਗ ਲੱਗਾ ਮਨੋਂ ਵਿਸਾਰਿਆ ਵੇਦਾ ਮੈਂ ਨਾ ਮੁਤਮ ਸੋ ਸੁਣੈ ਨਾਹੀ ਫਿਰੈ ਜੂ ਬੇਤਾ ਲਿਆ ਕਹਿ ਨਾਨਕ ਨੇ ਸਤਜਿਆ ਕੂੜੇ ਲਾਗੇ ਤਿੰਨ ਜਨਮਾਂ ਜੂਆ ਹਾਰਿਆ ਜੀ ਹਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀ ਹਾਂ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ
ਕੂੜ ਕੀਸਾ ਪੰਚਾ ਰਾਣੀ ਮਨਸਾ ਸਾ ਸਮਾਣੀ ਜਨਮ ਰਾਜਨ ਖੱਟਿਆ ਭਲੇ ਸੇ ਬਣਜਾਰੇ ਕਹਿ ਨਾਨਕ ਜੈ ਮਾਨਨ ਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸੇਖਾ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਨਮਾ ਸੇਖਾ ਕੋਈ ਜਿਉ ਰਹਿ ਗੁਰੂ ਨਾਲੇ ਗੁਰ ਕੈ ਚਰਨ ਹਿਰਦੈ ਤੇ ਆਈ ਅੰਤਰੇ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪ੍ਰਣੈ ਗੁਰਬਨੀ ਅਵਰਨ ਜਾਣੈ ਕੋਈ ਕਹਿ ਨਾਨਕ ਸੁਣੋ ਸੰਦੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੈ ਬਨਸਰ ਗੁਰ ਮੁਕਤ ਨ ਪਾਵੈ ਪਾਵੈ ਮੁਕਤ ਨ ਹੂਰ ਥੈ ਕੋਈ ਪੁਛਾ ਬਵੇਕੀਆਂ ਜਾਏ ਅਨੇਕ ਜੂਨੀ ਪਰਮ ਆਵੈ ਬਨਸਰ ਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾ ਚਰਨੀ ਸਤਿਗੁਰੂ ਸਭ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਨਸਰ ਗੁਰ ਮੁਕਤ ਨ ਪਾਏ ਆਪ ਹੋ ਸਿੱਖ ਸਤਿਗੁਰ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਰਬਾਣੀ ਜਿਨ ਕਉ ਨਦਰ ਕਰਮ ਹੋਵੈ ਹਿਰਦੈ ਤਨਾ ਸਮਾਣੀ ਪੀ ਵਹ ਅੰਮ੍ਰਿਤ ਸਦਾ ਰਵ ਹਰ ਰੰਗਾ ਜਪਿਹੋ ਸਾਰੰਗ ਬਾਣੀ ਕਹਿ ਨਾਨਕ ਸਦਾ ਗਾਵੋ ਏ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਬਾਜੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆ ਵਖਾਣੀ ਹਾਰ ਹਾਰ ਨਿਤ ਕਰੈ ਰਸਨਾ ਕਹਿਆ ਕਿਛੂ ਨਾ ਜਾਣੀ ਚਿੱਤ ਜਿਨਕਾ ਹਰਲਿਆ ਮਾਇਆ ਬੋਲਣ ਭੈਰ ਬਾਣੀ ਕਹਿ ਨਾਨਕ ਸਤਿਗੁਰ ਬਾਜੋਂ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਉ ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਉ ਸ਼ਬਦ ਸੇਤੀ ਮਨ ਮਰਿਆ ਸੱਚਾ ਲਾਇਆ ਪਾਉ ਆਪੇ ਹੀਰਾ ਰਤਨ ਆਪੇ ਜਿਸਨਾਉਂਦੇ ਬਜਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉ ਸਿਵ ਸਕਤੇ ਆਪ ਪਾਏ ਕਹਿ ਕਰਤਾ ਆਪੇ ਹੁੰਬਰਤਾਏ ਹੁੰਬਰਤਾਏ ਆਪ ਏਕਾ ਗੁਰਮਾ ਕਿਸੇ ਬਜਾਏ ਤੋੜੇ ਬੰਦਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮਾ ਜਿਸਨੂੰ ਆਪ ਕਰੇ ਸੋ ਵੈ ਕਾ ਸੁਣ ਚਿਤ ਲਾਏ ਗੁਰਮੁਖ ਹੋਵੈ ਗੁਰਮਾ ਜਿਸਨੂੰ ਆਪ ਕਰੇ ਸੋ ਹੋਵੈ ਏਕਾ ਸਿਉਂ ਬਿਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ ਸਿਮਰਤ ਸ਼ਾਸਤਰ ਪੁਨਪਾ ਵਿਚਾਰ ਦੇ ਤੱਤਾ ਸਾਰਣ ਜਾਣੀ ਤੱਤਾ ਸਾਰਣ ਜਾਣੀ ਗੁਰੂ ਬਾਜੋਂ ਤੱਤਾ ਸਾਰਣ ਜਾਣੀ ਤੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿੰਦਾ ਹਰਮਨ ਵਸਿਆ ਬੋਲੈ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਰ ਪਾਏ ਜਿਸਨੂੰ ਅੰਦਰ ਹਲ ਬਲਾਗਾ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੁਖ ਮਨੋ ਵਸਾਰੀਆ ਮਨੋ ਕਉ ਮਸਾਰੀਏ ਬਣਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੈ ਉਸ ਨੂੰ ਕਿਉਂ ਸਕੀ ਜਿਸਨੂੰ ਆਪਣੀ ਲਵਲਾਵੈ ਆਪਣੀ ਲਵਿਆ ਪੇ ਲਾਏ ਗੁਰਮਨ ਸਦਾ ਸੰਭਾਲੀਐ ਕਹਿ ਨਾਨਕ ਏ ਬਣਦਾਤਾ ਸੋ ਕਿਉਂ ਮਨੋ ਮਸਾਰੀਐ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਨੁਸਾਰ ਇੱਕੋ ਜਿਹੀ ਕਰਤਾ ਖੇਂਦਰ ਚਾਇਆ ਜੰਦ ਸੁਪਾਣਾ ਤਾਂ ਜੰਮਿਆ ਪ੍ਰਭਾ ਭੰਲਾ ਪਾਇਆ ਲਿਵ ਛਿੜਕੀ ਲੱਗੀ ਤ੍ਰਿਸ਼ਨਾ ਮਾਇਆ ਮਨ ਵਰਤਾਇਆ ਮਾਇਆ ਜੇ ਤਿਹਾਰ ਵਿਸਰੈ ਮੋਹ ਮਜੇ ਪਾ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿੰਨਾ ਲਿਵ ਲਾਗੀ ਤਨ ਵਿੱਚੇ ਮਾਇਆ ਪਾਇਆ ਹਰਿਆਪ ਅਮੁੱਲਕ ਹੈ ਮੁਲਣਾ ਪਾਇਆ ਜਾਏ ਬੋਲਣਾ ਪਾਇਆ ਜਾਏ ਕਿਸੈ ਵਿਟੂ ਰਹੇ ਲੋ ਬਿਲੜਾਏ ਆਸਾ ਸਤਿਗੁਰ ਜੀ ਮਿਲਾ ਤੈਨੂੰ ਸਰਸੰਭੀਆ ਵਿੱਚੋਂ ਆਪ ਜਾਏ ਜੇ ਸਦਾ ਜੀਆ ਤੈ ਮੰਦਰ ਹਾਰ ਵਸੀ ਮਨ ਆਏ ਹਰਿ ਆਪ ਮੁਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲਾ ਪਾਏ ਹਾਰਾਸ ਮੇਰੀ ਮਨ ਮਨਜਾਰਾ ਹਾਰਾਸ ਮੇਰੀ ਮਨ ਮਨਜਾਰਾ ਸਤਿਗੁਰ ਤੇਰਾ ਜਾਣੀ ਹਾਰ ਹਾਰ ਨਿਜ ਪਿਹੋ ਜੀਓ ਲਾਹਾ ਖਟਿਓ ਦਿਹਾੜੀਓ ਧੰਨ ਨਾ ਮਰਿਆ ਜਨ ਹਰਿਆ ਪੇ ਪਾਲਾ ਕਹਿ ਨਾਨਕ ਹਾਰਾਸ ਮੇਰੀ ਮਨੋਂ ਵਾ ਬਣਜਾਰਾ ਏ ਰਸਨਾ ਤੂੰ ਅੰਦਰ ਸਰਾ ਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੂਰਤ ਕਿਤਾ ਜਿਚਰ ਹਰ ਸੁਪੱਲਾ ਨਾ ਪਾਏ ਹਰ ਸਪਾਏ ਪੱਲਾ ਪੀਆ ਹਰ ਰਸ ਬਹੁਣ ਤ੍ਰਿਸ਼ਨਾ ਲਾਗਾ ਆਏ ਇਹੋ ਆਰਸ ਗਰਮੀ ਪਾਈਆ ਸਤਿਗੁਰ ਮਿਲੈ ਜਿਸ ਆਏ ਕਹਿ ਨਾਨਕ ਹੋਰ ਅੰਦਰਾ ਸਾ ਵੀਸਰੇ
ਜਾ ਹਰ ਵਸੀ ਮਨ ਆਏ ਏ ਸਰੀਰਾ ਮੇਰਿਆ ਹਰ ਮੈਂ ਜੂਤ ਰੱਖੀ ਤਾਂ ਤੂੰ ਨਿਗਮੈ ਆਇਆ ਆ ਜੂਤ ਰੱਖੀ ਤਰ ਵਿੱਚ ਤਾਂ ਤੂੰ ਨਿਗਮੈ ਆਇਆ ਹਰੇ ਆਪੇ ਮਾਤਾ ਪੇ ਪਿਤਾ ਜਨ ਜੀਓ ਭਾਏ ਜਗ ਦਿਖਾਇਆ ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਵਾ ਚਲਤ ਨਦਰੀ ਆਇਆ ਕਹਿ ਨਾਨੂੰ ਸ੍ਰਿਸ਼ਟ ਕਾ ਮੂੰਹ ਰਚਿਆ ਜੋਤ ਰਾਖੀ ਤਾਂ ਤੂੰ ਨਿਗਮੈ ਆਇਆ ਮਨ ਚਾਓ ਪਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਾ ਨੇ ਸਖੀਆ ਸੂਖ ਦੂ ਨਾ ਵਿਆ ਪਏ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪ੍ਰਜਾ ਪਏ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰਣਾ ਹਰ ਸਭੁਗ ਕਹਿ ਨਾਨਕ ਪ੍ਰਭਿਆ ਮਿਲਿਆ ਕਰਨ ਕਾਰਨ ਯੁਗ ਏ ਸਰੀਰਾ ਮੇਰਿਆ ਸਜੰਗ ਮੈਂ ਆਏ ਕਹਿ ਕਿਆ ਤੁਦ ਕਰਮ ਕਮਾਇਆ ਕੇ ਕਰਮ ਕਮਾਇਆ ਤੁਦ ਸਰੀਰਾ ਜਾਂ ਤੂੰ ਨਿਗਮੈ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰੂ ਪ੍ਰਸਾਦੀ ਹਰਮਨ ਵਸਿਆ ਪੂਰ ਮਿਲਖਿਆ ਪਾਇਆ ਕਹਿ ਨਾਨਗੇ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸੁਣਚ ਦਲਾਇਆ ਏ ਨੇਤਰੋ ਮੇਰੇ ਹੋਰ ਤੁੰਬਾ ਜੋ ਤਰੀ ਹਾਰ ਬਿਨ ਅਵਰਨ ਦੇਖੋ ਕੋਈ ਹਰ ਬਿਨ ਅਵਰਨ ਦੇਖੋ ਕੋਈ ਨਦਰੀ ਹਾਰ ਨਿਹਾਲਿਆ ਇਹੋ ਬਿਸੰਸਾ ਤੁਮ ਦੇਸ ਦੇ ਇਹੋ ਹਰ ਕਾ ਰੂਪ ਹੈ ਰੂ ਨਦਰੀ ਆਇਆ ਗੁਰੂ ਪ੍ਰਸਾਦੀ ਬੁੱਝਿਆ ਜਾ ਵੇਖਾ ਹਰੇਕ ਹੈ ਹਰ ਬਿਨ ਅਵਰਨ ਕੋਈ ਕਹਿ ਨਾਨਗੇ ਨੇ ਤਰਿਆ ਦੱਸੇ ਸਤਿਗੁਰ ਮਿਲਿਆ ਦਿਮਦਿਸ਼ਟ ਹੋਈ ਇਹ ਸਰਵਣੋ ਮੇਰੇ ਹੋ ਸਾਚਾ ਸੁਣੈ ਨੂੰ ਬਿਠਾਏ ਸਾਚਾ ਸੁਣੈ ਨੂੰ ਬਿਠਾਏ ਸਰੀਰ ਲਾਏ ਸੁਣੋ ਸਰਬਾਣੀ ਜੇ ਸੁਣੀ ਮੰਦਰ ਹਰਿਆ ਹੋਆ ਰਸਨਾ ਰਸ ਮਾਣੀ ਸੱਚ ਅਲੱਖ ਵਡਾਣੀ ਤਾਂ ਕੀ ਕਰ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚਾ ਸੁਣੈ ਨੂੰ ਬਿਠਾਏ ਹਰ ਜੀਓ ਗੁਫਾ ਅੰਦਰ ਰੱਖੈ ਵਾਜਾ ਪਵਨ ਮਜਾਇਆ ਵਜਾਇਆ ਵਾਜਾ ਪਵਨ ਨੌ ਦੁਬਾਰੇ ਪ੍ਰਗਟ ਕੀਏ ਦਸਵਾਂਗ ਪੁੱਤਰ ਖਾਇਆ ਗੁਰਦੁਆਰਾ ਲਾਏ ਪਾਵਨੀ ਕਨਾ ਦਸਵਾਂ ਦੁਆਰ ਦਿਖਾਇਆ ਤੈਨ ਏਕ ਰੂਹ ਨਾ ਨਮ ਨਿਦਾ ਤੇ ਸਦਾ ਅੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰਾ ਜੀਆ ਗੁਫਾ ਅੰਦਰ ਰਾਕੈ ਵਾਜਿਆ ਪਮਨ ਵਜਾਇਆ ਇਉ ਸਾਚਾ ਸੁਹੇਲਾ ਸਾਚਾ ਕਰ ਗਾਵੋ ਗਾਵੋ ਤਾਂ ਸੁਹੇਲਾ ਘਰ ਸਾਚਾ ਜਿੱਥੇ ਸਦਾ ਸੱਚ ਦੇ ਆਵਹੇ ਸਚੋ ਤੇ ਆਵੈ ਜਾਂ ਗੁਰਭਾਵੈ ਗੁਰਮਾ ਜਨਾ ਬਜਾਵਹੇ ਇਹੋ ਸਤਸਭਨਾ ਕਾ ਖਸਮ ਹੈ ਜੇ ਬਖਸ਼ੇ ਸੂਜਨ ਪਾਵਹੇ ਕਹਿ ਨਾਨਕ ਸੱਚ ਸੁਹੇਲਾ ਸੱਚੈ ਘਰ ਗਾਵਹੇ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਪੁੱਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪੇ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿਤਾ ਸਤਿਗੁਰ ਰਹਾ ਭਰ ਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਿ ਤੇ ਪਵਿਤਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਦਿਆ ਜੀ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਵਾਹਿਗੁਰੂ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ। ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਤਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਾਂ ਸ੍ਰੀ ਹਰ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨਾਂ ਪਿਆਰਿਆਂ ਸਚਿਆਰਿਆਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਬੋਲੋ ਜੀ। ਵਾਹਿਗੁਰੂ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਅੰਤਰਜਾਮੀ

ਗੁਰ ਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਨ।

ਮਹਾਰਾਜ ਆਪ ਜੀ ਦੇ ਪਾਵਨ ਹਜ਼ੂਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਆਪ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ, ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਨਿਤਨੇਮ ਬਾਣੀਆਂ ਦੇ ਪਾਠ ਹੋਏ। ਕਿਰਪਾ ਕਰਨੀ, ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ, ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ਰਧਾ ਪਿਆਰ ਭਾਵਨਾ ਦੇ ਨਾਲ ਸੇਵਾ ਕਰਨ ਦੇ ਉੱਦਮ ਬਖਸ਼ਿਸ਼ ਕਰਨੇ। ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ, ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ, ਸ਼ੁਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਆਪਸੀ ਪਿਆਰ, ਇਤਫਾਕ, ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ, ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ, ਸਾਰੇ ਸੰਸਾਰ 'ਤੇ ਸੁੱਖ ਵਰਤਾਉਣੀ, ਸਰਬੱਤ ਜੀਆਂ ਦਾ ਭਲਾ ਕਰਨਾ, ਸਭ ਨੂੰ ਚੜ੍ਹਦੀ ਕਲਾ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ, ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਕਿਰਪਾ ਕਰਨੀ, ਸਮੁੱਚੇ ਖਾਲਸਾ ਪੰਥ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾ ਪ੍ਰਧਾਨ ਕਰਨੀਆਂ, ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਿਰਪਾ ਕਰੋ, ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ ਜੀ। ਉਪਰੰਤ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ, ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ।

ਨੀਰ ਭਰਿਆ ਤੇਤੀ ਔਗਣ ਹਮਾਰੀ। ਦਇਆ ਕਰੋ ਕਿਸ ਮੇਰੇ ਅਪਾਪ ਡੁੱਬਦੇ ਪੱਥਰ ਤਾਰੇ। ਜੀਅੜਾ ਅਗਨ ਬਰਾਬਰ ਤਪੈ ਭੀਤਰ ਵੱਗੈ ਕਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ। ਸੁਖਉ ਟਲ ਗੁਰ ਸੇਵੀਐ ਅਹਨ ਸਸਹਿਜ ਸੁਭਾਈ। ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਈ। ਵਾਹਿਗੁਰੂ ਜੀ ਗੋਂਡ ਮਹੱਲਾ ਪੰਜਵਾਂ। ਨਾਮ ਨਿਰੰਜਨ ਨੀਰ ਨਰਾਇਣਾ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਆਪ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਤੋਂ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦੀਆਂ ਹਾਜ਼ਰੀਆਂ ਭਰਦੇ ਹੋਏ ਨਿਤਨੇਮ ਬਾਣੀਆਂ ਦੇ ਪਾਠ ਸਰਵਣ ਕਰ ਰਿਹਾ ਸੀ। ਗੁਰੂ ਸਾਹਿਬ ਦੀ ਕਿਰਪਾ ਕਰਨ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਗੁਰਸਿੱਖੀ ਨਾਮ ਦਾਨ ਬਖਸ਼ਣ, ਘਰ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਕਰਨ। ਆਓ ਪਾਵਨ ਬਾਣੀ ਸ਼੍ਰੀ ਆਸਾ ਜੀ ਦੀ ਬਾਤ ਦੇ ਕੀਰਤਨ ਭਾਈ ਰਮਨਪ੍ਰੀਤ ਸਿੰਘ ਜੀ ਮਲੇਰਕੋਟ ਵਾਲੇ ਉਹਨਾਂ ਦੇ ਜਥੇ ਤੋਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

तुमरी शरण तुम्हारी आसा।

ਗੁਰੂ ਰਾਮਦਾਸ ਸਾਹਿਬ ਜੀਓ ਮਹਾਰਾਜ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਹਾਸਾ ਮਹਲਾ ਚੌਥਾ ਛੰਦ।

0: ਨਾਨਕ ਮੁਸਕ ਚ ਖੋਲਿਆ ਸਭ ਜਨਮ ਧਨ ਧੰਨਾ ਜਨਮ ਧਨ ਧੰਨਾ
1: ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸਹਿ ਪੰਗੁਰ ਪ੍ਰਸਾਦ ਅਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸਰਾਜੇ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ ਮਹੱਲਾ ਦੂਜਾ ਜੇ ਸੌ ਚੰਦਾ ਉਗਵਹਿ ਸੂਰਜ ਚੜੇ ਹਜ਼ਾਰ ਏ ਤੇ ਚਾਨਣ ਹੁੰਦਿਆਂ ਗੁਰਬਿਣ ਘੋਰ ਅੰਧਾਰ ਮਹੱਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇ ਛੁੱਟੇ ਦਿਲ ਬੁਆੜ ਜੋ ਸੁੰਝੇ ਅੰਦਰ ਖੇ ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੋ ਨਾ ਫਲੀਏ ਫੁਲੀਏ ਬਪੜੇ ਪੀਤਨ ਵਿੱਚ ਸਵਾ ਪੌੜੀ।

0: ਲੋਕ ਮਹੱਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋਹ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਬਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਦੇ ਆਖੇ ਲੱਖ ਕਰੋੜ ਸੱਚੇ ਸਭ ਤਾਣ ਸੱਚੇ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੇ ਸੋ ਕੱਚ ਨਿਕੱਚ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾ ਵੱਡਾ ਨਾਓ ਵੱਡੀ ਵਡਿਆਈ ਜਾ ਸੱਚ ਨਿਆਓ ਵੱਡੀ ਵਡਿਆਈ ਜਾ ਨਹੀਂ ਚਲ ਥਾਓ ਵੱਡੀ ਵਡਿਆਈ ਜਾਣੇ ਅਲਾਓ ਵੱਡੀ ਵਡਿਆਈ ਬੁਝੈ ਸਭ ਭਾਉ ਵੱਡੀ ਵਡਿਆਈ ਜਾ ਪੁੱਛਣਾ ਦਾਤ ਵੱਡੀ ਵਡਿਆਈ ਜਾ ਪਿਆ ਨਾਨਕ ਕਾਰਨਾ ਕਥਨੀ ਜਾਏ ਕੀਤਾ ਕਰਣਾ ਸਰਵ ਰਜਾਈ ਮਹਲਾ ਦੂਜਾ
0: ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਏ ਲੈ ਇੱਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਭਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਇਹ ਪੇ ਆਖ ਨਾ ਜਾ ਪਈ ਜੇ ਕਿਛੇ ਕਿਸੇ ਆਣੇ ਰਾਸ ਨਾਨਕ ਗੁਰਮੁਖ ਜਾਣੀਏ ਜਾ ਕੋ ਆਪ ਕਰੇ ਪ੍ਰਗਾਸ
1: ਪੌੜੀ ਨਾਨਕ ਜੀ ਉਪਾਏ ਕੈ ਲਿਖ ਨਾਵੇ ਧਰਮ ਬਹਾਲਿਆ ਉੱਥੇ ਸੱਚੇ ਹੀ ਸੱਚ ਨਿਬੜੈ।

0: ਸ਼ਲੋਕ ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫਿਰ ਹੈ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡ ਹੈ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾਹਾ ਵਿਸਮਾਦ ਓਜੜ ਵਿਸਮਾਦ ਰਾਹਾ ਵਿਸਮਾਦ ਦੇਖੇ ਹਾਜਰਾ ਹਜੂਰ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੇ ਹਾਜਰਾ ਹਜੂਰ ਵੇਖ ਵਿਡਾਨ ਰਿਹਾ ਵਿਸਮਾਦ ਨਾਨਕ ਬੁੱਝਣ ਪੂਰੇ ਭਾਗ ਮਹੱਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਵ ਆਕਾਰ ਕੁਦਰਤ ਵੇਦ ਪ੍ਰਾਣਕ ਦੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆ ਕੁਦਰਤ ਵਧੀਆ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾ ਹੀ ਪਾ ਨਾਨਕ ਹੁਕਮੈ ਅੰਦਰ ਵੇਖੈ ਪਰ ਤੈ ਤਾਕੋ ਤਾਕ ਪੌੜੀ ਆਪਣੀ

ਜਨਮ ਗਵਾਇਆ, ਮਨ ਅੱਧਾ ਜਨਮ ਗਵਾਇਆ।

0: ਹਰ ਨਾਮ ਤੁਰਾਇਆ।
1: ਸ਼ਲੋਕ ਮਹੱਲਾ ਪਹਿਲਾ। ਭੈ ਵਿੱਚ ਪਾਉਣੋ ਹੈ ਸਦਵਾਉ, ਭੈ ਵਿੱਚ ਚਲ ਹੈ ਲਖ ਦਰੀਆ। ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਪਾਰ। ਭੈ ਵਿੱਚ ਇੰਦ ਫਿਰੈ ਸਿਰ ਪਾਰ, ਭੈ ਵਿੱਚ ਰਾਜਾ ਧਰਮ ਦੁਆਰ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕਹੋ ਕਰੋੜੀ ਚਲਤ ਨੰਤ। ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਅਡਾਣੇ ਆਕਾਸ। ਭੈ ਵਿੱਚ ਜੋਤ ਮਹਾਂਬਲ ਸੂਰ, ਭੈ ਵਿੱਚ ਆਵਹਿ ਜਾਵੇ ਪੂ। ਸਗਲਿਆ ਪਹੁ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ ਮਹੱਲਾ ਪਹਿਲਾ।
0: ਨਾਨਕ ਨਿਰਭਉ ਨਿਰੰਕਾਰ, ਹੋਰ ਕੀਤੇ ਰਾਮ ਰਵਾਲ, ਕੀਤੇ ਅਕਨ ਕਹਾਣੀਆਂ, ਕੀਤੇ ਵੇਦ ਵਿਚਾਰ, ਕੀਤੇ ਨੱਚੇ ਮੰਗਤੇ ਗਿੜਮੁੜ ਪੂਰੇ ਤਾਲ। ਬਾਜ਼ਾਰੀ ਬਾਜ਼ਾਰ ਮਹਿ ਆਏ ਕੜੇ ਬਾਜ਼ਾਰ, ਗਾਵਹੇ ਰਾਜੇ ਰਾਣੀਆਂ ਬੋਲੇ ਅਲਪਤਾਲ। ਲਕ ਟੱਕਿਆ ਕੇ ਮੁੰਦੜੇ, ਲਕ ਟੱਕਿਆ ਕੇ ਹਾਰ।

0: ਪਰ ਜਿੱਤ ਤਨ ਪਾਈਏ ਨਾਨਕਾ ਸੇ ਤਨ ਹੋਵੇ ਛਾਰ। ਗਿਆਨ ਨਾ ਗਲੀ ਢੂੰਡੀਐ ਕਥਨਾ ਕਰੜਾ ਸਾਰ। ਕਰਮ ਮਿਲੈ ਤਾ ਪਾਈਐ ਹੋਰ ਹਿਕਮਤ ਹੁਕਮ ਖਵਾਰ। ਪੌੜੀ ਨਦਰ ਕਰੇ ਜੇ ਆਪਣੀ
1: ਤਾ ਨਦਰੀ
0: ਸਤਿਗੁਰ ਪਾਇਆ ਜੀ ਉਹ ਬਹੁਤੇ ਜਨਮ ਭਰਮਿਆ।
1: ਤਾ ਸਤਿਗੁਰ ਸਬਦ ਸੁਣਾਇਆ
0: ਸਤਿਗੁਰ ਜੀ ਵਡਦਾਤਾ ਕੋ ਨਹੀਂ ਸਭ ਸੁਣਿਓ
1: ਹੋ ਲੋਕ ਸੁਭਾਇਆ।
0: ਸਤਿਗੁਰ ਮਿਲਿਆ ਸੱਚ ਪਾਇਆ ਜਿਨੀ ਵਿੱਚ ਹੋ ਆਪ ਗਵਾਇਆ। ਜਿਨ ਸੱਚੋ ਸੱਚ ਬੁਝਾਇਆ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

ਗੁਰਮੁਖ ਢੂੰਡ ਢੂੰਡੇਂਦਿਆਂ ਹਰ ਸੱਜਣ ਲੱਦਾ ਰਾਮ ਰਾਜੇ ਕੰਚਨ ਕਾਇਆ।

0: ਸ਼ਲੋਕ ਮਹੱਲਾ ਪਹਿਲਾ। ਘੜੀਆ ਸਭੇ ਗੋਪੀਆ ਪਹਿਰ ਕੰਨ ਗੋਪਾਲ, ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ, ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਜਾਲ, ਨਾਨਕ ਮੁਸੈ ਗਿਆਨ ਵਿਹੋਣੀ ਖਾਏ ਗਿਆ ਜਮਕਾਲ। ਮਹੱਲਾ ਪਹਿਲਾ।
1: ਵਾਇਨ ਚੇਲੇ ਨੱਚਣ ਗੁਰ, ਪੈਰ ਹਲਾਇਨ ਫੇਰਨ ਸਿਰ, ਉੜ ਉਡਰਾਵਾ ਝਟੈ ਪਾਏ, ਵੇਖੈ ਲੋਕ ਹੱਸੈ ਘਰ ਜਾਏ, ਰੋਟੀਆ ਕਾਰਨ ਪੂਰੇ ਤਾਲ, ਆਪ ਪਛੜੇ ਧਰਤੀ ਨਾਲ, ਗਾਵਨ ਗੋਪੀਆ ਗਾਵਨ ਕਾਨ, ਗਾਵਨ ਸੀਤਾ ਰਾਜੇ ਰਾਮ, ਨਿਰਭਉ ਨਿਰੰਕਾਰ ਸਚ ਨਾਮ, ਜਾ ਕਾ ਕੀਆ ਸਗਲ ਜਹਾਨ, ਸੇਵਕ ਸੇਵਹੇ ਕਰਮ ਚੜਾਓ, ਪਿੰਨੀ ਰਹਿਣ ਜਨਾਮਨ ਚਾ, ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ, ਕੋਲੂ ਚਰਖਾ ਚੱਕੀ ਚੱਕ, ਥਲ ਵਾਰੋ ਲੇ ਬਹੁਤ ਅਨੰਤ, ਲਾਟੂ ਮਾਧਾਣੀਆਂ ਗਾਹ, ਪੰਖੀ ਪਾਉਂਦੀਆਂ ਲੈਣ ਸਾਹ, ਸੂਏ ਚਾੜ ਪਵਾਈ ਇਹ ਜੰਤ, ਨਾਨਕ ਪਾਉਂਦਿਆਂ ਗਣਤ ਨਾ ਅੰਤ, ਬੰਧਨ ਬੰਧ ਪਵਾਏ ਸੋਏ ਪਾਇਆ, ਕੀਰਤਨ ਚੈ ਸਭ ਕੋਏ, ਨੱਚ ਨੱਚ ਹੱਸੇ ਚਲਹੇ ਸਿਰ, ਉੱਡਣਾ ਜਾਹੀ ਸਦਨਾ ਹੋ, ਨੱਚਣ ਕੁੱਦਣ ਮਨ ਕਾ ਚਾਓ, ਨਾਨਕ ਜਿਨ ਮਨ ਭਾਉ ਤਿੰਨਾ ਮਨ ਭਾਉ, ਪੌੜੀ ਨਾ ਉਤਰਾ ਨਿਰੰਕਾਰ ਹੈ,
0: ਲਾਏ ਲਏ ਨਰਕ ਨਾ ਜਾਈਏ
1: ਜੀਓ।

0: ਮਹੱਲਾ ਪਹਿਲਾ ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰ ਹੈ ਵਿਚਾਰ ਬੰਦੇ ਸੇ ਜੇ ਪਵਹਿ ਵਿੱਚ ਬੰਦੀ ਵੇਖਣ ਕੋ ਦੀਦਾ ਹਿੰਦੂ ਸਾਲਾ ਹੀ ਸਾਲਾ ਹਨ ਦਰਸ਼ਨ ਰੂਪ ਅਪਾਰ ਤੀਰਥ ਨਾ ਵਹਿ ਅਰਚਾ ਪੂਜਾ ਅਗਰ ਵਾਸ ਬਹਿਕਾਰ ਜੋਗੀ ਸੁਨ ਧਿਆਵਣ ਜੇਤੇ ਅਲਕ ਨਾਮ ਕਰਤਾਰ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾਇਆ ਕਾ ਸਤੀਆ ਮਨ ਸੰਤੋਖ ਉਪਜੈ ਦੇਣੇ ਕੇ ਵਿਚਾਰ ਦੇ ਦੇ ਮੰਗਹਿ ਸਹਿਸਾ ਗੁਣਾ ਸੋਭ ਕਰੇ ਸੰਸਾਰ ਚੋਰਾ ਜਾਰਾ ਤੈ ਕੁੜੀਆਰਾ ਖਾਰਾ ਬਾਵੇ ਕਾ ਇੱਕ ਹੋਦਾ ਖਾਏ ਚਲੇ ਥਾਉ ਦਿਨਾ ਪੇਕਾਈ ਕਾ ਜਲ ਥਲ ਜੀਆ ਪੁਰੀਆ ਲੋਆ ਆਕਾਰਾ ਆਕਾਰ ਓਏ ਜੇ ਆਖੇ ਸੋ ਤੂੰ ਹੈ ਜਿਨ੍ਹਾਂ ਪਿਤਾ ਜਾਣੇ ਤਿਨਾਂ ਪੇ ਤੇਰੀ ਸਾਰ ਓਏ ਜੇ ਆਖੇ ਸੋ ਤੂੰ ਹੈ ਜਾਣੇ ਤਿਨਾਂ ਪੇ ਤੇਰੀ ਸਾਰ ਨਾਨਕ ਭਗਤਾ ਪੁਖਸਲਣ ਸੱਚ ਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆ ਪਾਛਾਰ ਮਹੱਲਾ ਪਹਿਲਾ
1: ਮਿੱਟੀ ਮੁਸਲਮਾਨ ਕੀ ਪੀੜੇ ਪਈ ਘੁਮਿਆਰ ਕੜ ਪਾਂਡੇ ਟਾਕੀਆ ਜਲਦੀ ਕਰੇ ਪੁਕਾਰ ਜਲ ਜਲ ਰੋਵੈ ਬੱਪੜੀ ਝੜ ਝੜ ਪਵੇ ਅੰਗਿਆਰ ਨਾਨਕ

0: ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੁਆ, ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਸਚਿਆਰ ਕੁੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸੈ, ਹੋਂ ਵਿੱਚ ਰੋਵੈ, ਹੋਂ ਵਿੱਚ ਭਰੀਐ, ਹੋਂ ਵਿੱਚ ਧੋਵੈ, ਹੋਂ ਵਿੱਚ ਜਾਤੀ ਏਜੰਸੀ ਖੋਵੈ, ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ, ਹੋਂ ਹੋਂ ਵਿੱਚ ਮਾਇਆ, ਹੋਂ ਵਿੱਚ ਛਾਇਆ, ਹੋਂ ਮੈਂ ਕਰ ਕਰ ਜੰਤਿ ਉਪਾਇਆ, ਹੋਂ ਮੈਂ ਬੂਝੈ ਤਾਂ ਦਰ ਸੂਜੈ, ਗਿਆਨ ਵਿਹੂਣਾ ਕਤ ਕਥ ਲੂਜੈ, ਨਾਨਕ ਹੁਕਮੀ ਲਿਖੀਐ ਲੇਖ, ਜਿਹਾ ਵੇਖੈ ਤਿਹਾ ਵੇਖ ਮਹਲਾ ਦੂਜਾ,
1: ਹਮੈ ਇਹਾ ਜਾਤ ਹੈ, ਹਮੈ ਕਰਮ ਕੁਮਾਰ, ਹਮੈ ਇਹ ਬੰਦਨਾ ਫਿਰ ਫਿਰ ਜੋ ਨੀ ਪਾਹੇ, ਹਮੈਂ ਕਿੱਥੋਂ ਹੋ ਉਪਜੈ ਕਿਤ ਸੰਜਮੇ ਜਾਏ, ਹਮੈਂ ਹੋ ਹੁਕਮ ਹੈ ਪਿਆ ਕਿਰਤ ਫਿਰਾਹੇ, ਹਮੈਂ ਦੀਰਘ ਰੋਗ ਹੈ ਦਾਰੂ ਭੀ ਸਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ, ਨਾਨਕ ਕਹੈ ਸੁਣ ਹੋ ਜਨ ਹੋ, ਇਤ ਸੰਜਮ ਦੁਖ ਜਾਏ ਪੌੜੀ ਸੇਵਕੀ।

0: ਹਰ ਕੇ।
1: ਸਲੋਕ ਮਹਲਾ ਪਹਿਲਾ। ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਗਾ ਖੇਤਾਂ, ਦੀਪਾਂ ਲੋਆ ਮੰਡਲਾਂ ਖੰਡਾਂ ਵਰਪੰਡਾ, ਅੰਡਜ ਜੀਰਜ ਉਤਪੁਜਾਂ ਖਾਣੀ ਸੇਤ ਜਾਂ, ਸੋਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ, ਨਾਨਕ ਜਨਤੇ ਉਪਾਏ ਕੈ ਸੰਭਾਲੇ ਸਭਨਾ, ਜਿਨ ਕਰਤੈ ਕਰਣਾ ਕੀਆ ਚਿੰਤਾ ਪੇ ਕਰਨੀ ਤਾਂ, ਸੋ ਕਰਤਾ ਚਿੰਤਾ ਕਰੇ ਜਿਨੇ ਉਪਾਇਆ ਜਗ, ਤਿਸ ਜੋ ਹਾਰੀ ਸਵਸਥ ਤਿਸ ਤਿਸ ਦੇ ਬਾਣਿਆ ਪੱਗ, ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤਗ ਮਹੱਲਾ ਪਹਿਲਾ।
0: ਲੱਖ ਨੇਕੀ ਆ ਚਗਿਆਈਆਂ ਲੱਖ ਪੁਨਾ ਪ੍ਰਵਾਨ, ਲੱਖ ਤਪ ਉਪਰ ਤੀਰਥਾਂ ਸਹਿਜ ਜੋਗ ਬੇਬਾਣ, ਲੱਖ ਸੂਰਤਣ ਸੰਗਰਾਮ ਰਣ ਮਹੇ ਛੁਟੇ ਪ੍ਰਾਣ, ਲੱਖ ਸੁਰਤੀ ਲੱਖ ਗਿਆਨ ਧਿਆਨ ਪੜੀ ਹੇ ਪਾਠ ਪ੍ਰਾਣ, ਜਿਨ ਕਰਤੈ ਕਰਣਾ ਕੀਆ ਲਿਖਿਆ ਬਣ ਜਾਣ, ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ ਪੌੜੀ ਸੱਚਾ ਸਾਹਿਬ ਏਕ ਤੂੰ, ਜਿਨ ਸੱਚੋ
1: ਸੱਚ ਵਰਤਾਇਆ
0: ਜਿਸ ਤੂੰ ਦੇਹ ਤਿਸ ਮਿਲੇ ਸੱਚ,
1: ਤਾਤਿਨੀ ਸੱਚ ਕਮਾਇਆ
0: ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਕੈ ਹਿਰਦੈ
1: ਸੱਚ ਵਸਾਇਆ।

0: ਪੜ ਪੜ ਗੱਡੀ ਲੱਦੀ ਐ ਪੜ ਪੜ ਭਰੀਐ ਸਾਥ ਪੜ ਪੜ ਬੇੜੀ ਪਾਈਐ ਪੜ ਪੜ ਗੱਡੀਐ ਖਾਤ ਪੜੀਐ ਜੇਤੇ ਬਰਸ ਬਰਸ ਪੜੀਐ ਜੇਤੇ ਮਾਤ ਪੜੀਐ ਜੇਤੀ ਆਰ ਜਾ ਪੜੀਐ ਜੇਤੇ ਸਾਸ ਨਾਨਕ ਲੇਖੈ ਇੱਕ ਗੱਲ ਹੋ ਹੋਮੈ ਚਖਣਾ ਚਾਕ ਮਹੱਲਾ ਪਹਿਲਾ
1: ਪੜੀਏ ਜੇਤੀ ਆਰ ਜਾ ਪੜੀਏ ਜੇਤੇ ਸਾਸ ਨਾਨਕ ਲੇਖੈ ਇੱਕ ਗੱਲ ਹੋਰ ਹੋਮੈ ਚਖਣਾ ਚਾਕ ਮਹੱਲਾ ਪਹਿਲਾ ਲਿਖ ਲਿਖ ਪੜਿਆ ਤੇ ਤਕੜਿਆ ਬਹੁ ਤੀਰਥ ਭਵਿਆ ਤੇ ਤੁਲਵਿਆ ਬਹੁ ਭੇਖ ਕੀਆ ਦੇਹੀ ਦੁੱਖ ਦੀਆ ਸਹੁਵੇ ਜੀਆ ਆਪਣਾ ਕੀਆ ਅੰਨ ਨਾ ਖਾਇਆ ਸਤ ਗਵਾਇਆ

0: ਪਾਈ ਮੂਰ ਖੰਧੈ ਪਤ ਗਵਾਈ ਵਿਣ ਨਾਵੈ ਕਿਛ ਥਾਏ ਨਾ ਪਾਈ ਰਹਿ ਬਾਣੀ ਮਣੀ ਮਸਾਣੀਆਂ ਦਿਨਾਂ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਅੰਦੇਸੇ ਤੇ ਨਿਹ ਕੇਵਲ ਹੋ ਮੈਂ ਸ਼ਬਦ ਜਲਾਏ ਪੌੜੀ ਭਗਤ ਤੇਰੇ ਮਨ ਭਾਮ ਦੇ
1: ਦਰ ਸੋਹਨ ਕੀਰਤ ਗਵਦੇ
0: ਨਾਨਕ ਕਰਮ ਬਾਹਰੇ
1: ਦਰ ਢੋ ਨਾ ਲਹਿਨੀ ਤਵਦੇ
0: ਇੱਕ ਮੂਲ ਨਾ

ਜੇ ਤੁਜੇ ਧਿਆਈ ਦੇ, ਤੁਜੇ ਧਿਆਈ ਦੇ ਤੇਰੇ ਮੰਗਾਂ, ਜੇ ਤੁਜੇ ਧਿਆਈ ਦੇ ਸੱਚ ਸਾਹੋ ਹਮਾਰਾ ਤੂੰ ਤਣੀ ਸਭ ਜਗਤ।

0: ਮਹੱਲਾ ਪਹਿਲਾ। ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ,
1: ਕੂੜ ਮੰਡਪ ਕੂੜ ਮਾੜੀ

0: ਪਿਆਰ ਦਾਸ ਪਨਿਹਾਰੋ ਵਾਹਿਗੁਰੂ।
1: ਸ਼ਲੋਕ ਮਹੱਲਾ ਪਹਿਲਾ। ਸਚਕਾਲ ਕੂੜ ਵਰਤਿਆ ਕਲ ਕਾਲਕ ਬੇਤਾਰ, ਬੀਓ ਬੀਜ ਪਤ ਲੈ ਗਏ ਅਬ ਕਿਉ ਉਗਵੈ ਦਾਰ, ਜੇ ਖੋਏ ਤਾਂ ਉਗਵੈ ਰਤੀ ਹੁਰਤ ਹੋਏ, ਨਾਨਕ ਪਾਹੈ ਬਾਹਰਾ ਕੋਰੈ ਰੰਗ ਨ ਸੋ, ਪੈ ਵਿੱਚ ਖੁੰਭ ਚੜਾਈਐ ਸਰਮ ਪਾਹੋ ਤਨ ਹੋਏ, ਨਾਨਕ ਭਗਤੀ ਜੇ ਰਪੈ ਕੂੜੇ ਸੋਏ ਨ ਖੋਏ ਮਹੱਲਾ ਪਹਿਲਾ।
0: ਲੱਭ ਪਾਪ ਦੋਏ ਰਾਜਾ ਮਹਿਤਾ ਕੂੜੁਹਾ ਸਿਕਦਾਰ, ਕਾਮਨੇਵ ਸਤ ਪੁੱਛੀਐ ਵਹਿ ਵਿਕਰੇ ਵਿਚਾਰ, ਅੰਧੇਰੇ ਤ ਗਿਆਨ ਬੇਹੋਣੀ ਪਾਹੇ ਭਰੇ ਮੁਰਦਾਰ, ਗਿਆਨੀ ਨੱਚੇ ਬਾਜੇ ਵਾਵਹੇ ਰੂਪ ਕਰਹੇ ਸੀਗਾਰ, ਉੱਚੇ ਕੁੱਕਹੇ ਵਾਦਾ ਗਾਵਹੇ ਜੋਧਾ ਕਾ ਵਿਚਾਰ, ਮੂਰਖ ਪੰਡਿਤ ਹਿਕਮਤ ਹੁਜਤ ਸੰਜੈ ਕਰੇ ਪਿਆਰ, ਧਰਮੀ ਧਰਮ ਕਰਹੇ ਗਵਾਵਹੇ ਮੰਗਹੇ ਮੋਖ ਦੁਆਰ, ਜੱਤੀ ਸਦਾਵਹੇ ਜੁਗਤ ਨਾ ਜਾਣ ਹੇ ਛੱਡ ਵਹੇ ਘਰ ਬਾਰ, ਸਭ ਕੋ ਪੂਰਾ ਪੇ ਹੋਵੇ ਕੱਟ ਨਾ ਕੋਈ ਆਖੇ, ਪਤ ਪ੍ਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾ ਪੈ ਮਹਲਾ ਪਹਿਲਾ।
1: ਵਧੀ ਸੋ ਵਜਗ ਨਾਨਕਾ ਸੱਚਾ ਵੇਖੈ ਸੋਏ, ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋਏ, ਅੱਗੇ ਜਾਤ ਨਾ ਜੁਰ ਹੈ ਅੱਗੇ ਜਿਉ ਨਵੇ, ਜਿਨਕੀ ਲੇਖੈ ਪਤ ਪਵੈ ਚੰਗੇ ਸਹੀ ਖੇ ਪੌੜੀ।

0: ਜਾ ਅੰਤ ਨਾ ਜਾਈ ਲਖਿਆ ਰਹਾਉ
1: ਜਾਤ ਮੈਂ ਜੋਤ ਜੋਤ ਮਹਿ ਜਾਤਾ ਕਲ ਕਲਾ ਭਰਪੂਰ ਰਹਿਆ
0: ਤੂੰ ਸੱਚਾ ਸਾਹਿਬ ਸਿਫਤ ਸੁਆਲਿਓ ਜਿਨ ਕੀਤੀ ਸੋ ਪਾਰ ਪਿਆ
1: ਕਹੁ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ

0: ਪੱਦਾ ਮਨ ਰਹੇ ਗੁਰ ਬਿਨ ਗਿਆਨ ਨ ਹੋਏ ਪੌੜੀ ਪੜਿਆ ਹੋਵੇ ਗੁਨਹਿਗਾਰ ਤਾਂ ਉਮੀ ਸਾਧ ਨ ਮਾਰੀਏ ਜਿਹਾ ਕਲ ਘਾਲਣਾ
1: ਦੇਵੇ ਹੋ ਨਾ ਉਪਚਾਰੀਏ
0: ਐਸੀ ਕਲਾ ਨਾ ਖੇਡੀਏ।

0: ਹਰਾਦ ਹਰ ਮਿਲਿਆ, ਹਰਾਦ ਹਰ ਮਿਲਿਆ।
1: ਸ਼ਲੋਕ ਮਹੱਲਾ ਪਹਿਲਾ। ਨਾਨਕ ਮੇਰੇ ਸਰੀਰ ਕਾ ਇਕ ਰਥ ਇਕ ਰਥਵਾ, ਜੁਗ ਜੁਗ ਫੇਰ ਵਟਾਈਐ ਗਿਆਨੀ ਬੁਝੈ ਤਾ, ਸਤਿਯੁਗ ਰਥ ਸੰਤੋਖ ਕਾ ਧਰਮ ਗੈ ਰਥਵਾ, ਤ੍ਰੇਤੈ ਰਥ ਜਿਤੈ ਕਾ ਜੁਰ ਗੈ ਰਥਵਾ ਹੋ, ਦੁਆਪੁਰ ਰਥ ਪੈ ਕਾ ਸਤ ਅਗੈ ਰਥਵਾ ਹੋ, ਕਾਲਯੁਗ ਰਥ ਅਗਨ ਕਾ ਕੂੜ ਗੈ ਰਥਵਾ। ਮਹੱਲਾ ਪਹਿਲਾ।
0: ਸਾਮ ਕਹੈ ਸੇ ਤੰਬਰ ਸੁਆਮੀ, ਸਚ ਮਹੇ ਆਛੈ ਸਾਚ ਰਹੇ।

0: ਕਾਨ ਕ੍ਰਿਸ਼ਨ ਜਾਦਮ ਭਇਆ ਪਾਰ ਜਾਤ ਗੋਪੀ ਲੈ ਆਇਆ ਬਿਦਰਾਵਨ ਮਹਿ ਰੰਗ ਕੀਆ ਕਲ ਮਹਿ ਬੇਦ ਅਥਰਵਣ ਹੁਆ ਨਾਉ ਖੁਦਾਈ ਅਲਹੋ ਭਇਆ ਨੀਲ ਵਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਚਾਰੇ ਬੇਦ ਹੋਏ ਸਚਿਆਰ ਪੜ੍ਹੇ ਗੁਣੇ ਤਿੰਨ ਚਾਰ ਵਿਚਾਰ ਭਾਉ ਭਗਤ ਕਰਨੀ ਚ ਸਦਾਏ ਤੋ ਨਾਨਕ ਮੁਖ ਅੰਤਰ ਪਾਏ ਪੌੜੀ ਸਤਿਗੁਰ ਵਿੱਟ ਹੋਵਾ ਰਿਹਾ ਜਿੱਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਜਿੰਦੀਆ
1: ਇਨੀ ਨੇਤਰੀ ਜਗਤ ਨਿਹਾਲਿਆ ਖਸਮ

0: ਆਏ ਨਾਨਕ ਹਰ ਭਾਏ।
1: ਸਲੋਕ ਮਹਲਾ ਪਹਿਲਾ। ਸਿਮਲ ਰੁਕਸ ਰਾਏ ਰਾਤ ਦੀਰਗ ਅਤਿ ਮੁੱਚ, ਪੋਏ ਜੇ ਆਵੇ ਆਸ ਕਰ, ਜਾਏ ਨਿਰਾਸੇ ਕਿਤ, ਫਲ ਫਿੱਕ

0: ਸੀਸ ਨਵਾਇਆ ਕਿਆ ਥੀਏ ਜਰ ਦੇਖ ਸੁਦੇ ਜਾਏ ਮਹੱਲਾ ਪਹਿਲਾ।
1: ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗੁਲ ਸਮਾਦੰ ਮੁਖ ਝੂਠ ਬੇਭੁੱਖਣ ਸਾਰੰ ਤ੍ਰਿਪਾਲ ਤੇ ਹਾਲ ਵਿਚਾਰੰ।

ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਸਚੌ ਕਰਮੰ ਕਹੁ ਨਾਨਕ ਨੇ ਚੌ ਧਿਆਵੈ ਬਿਨ ਸਤਿਗੁਰ ਬਾਟ ਨਾ ਪਾਵੇ ਪੌੜੀ ਕੱਪੜ ਰੂਪ।

0: ਨਾ ਇਹੋ ਟੁੱਟੇ ਨਾ ਮਲ ਲੱਗੇ ਨਾ ਇਹੋ ਜਲੇ ਨਾ ਜਾਏ ਤਨ ਸੁਮਨ ਸਨਾਨਕਾ ਜੁਗਲ ਚੱਲੇ ਪਾਏ ਚੌਕੜ ਮੁੱਲ ਨਾਇਆ ਬਹਿ ਚੌਕੇ ਪਾਇਆ ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਥਿਆ ਉਹ ਮੁਆ ਚੜ ਪਿਆ ਵੇਤ ਗਾ ਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਸਜੀ ਨਾਲ ਤੱਕ ਕਪਾਹ ਹੋ ਕੱਤੀਐ ਬਾਹਮਣ ਵੱਟੇ ਆਏ ਕੋਹੇ ਬੱਕਰਾ ਰਿਨ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁੱਟੀਏ।

0: ਖਬਰਾ ਘੱਤੈ ਲੈ ਪਹਾੜ ਕਰੇ ਵੀ ਆ ਹੋ ਕੜ ਕਾਗਲ ਦੱਸੇ ਰਾ ਹੋ ਸੁਣ ਵੇਖੋ ਲੋਕ ਆਇਓ ਵਡਾਣ ਮਨ ਅੰਦਾ ਨਾਉ ਸੁਜਾਨ ਪੌੜੀ ਸਾਹਿਬ ਹੋਏ ਦਇਆ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ ਸੋ ਸੇਵ ਸੇਵਾ ਕਰੇ
1: ਵਿਸ਼ਨੋ ਹੁਕਮ ਮਨਾਏ ਸੀ
0: ਹੁਕਮ ਨੇ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ ਖਸ

0: ਕਰ ਬ੍ਰਾਹਮਣ ਪੂਰੇ ਨਾ ਦਿਓ ਨਾ ਪਿਆਵੇ ਓਈ ਸਾਲ।
1: ਕੂੜੀ ਰਾਸ ਕੂੜਾ ਬਾਪਾਰ ਕੂੜ ਬੋਲ ਕਰੇ ਆਹਾ।
0: ਧਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਿਹਾ ਭਰਪੂਰ।
1: ਮੱਥੇ ਟਿੱਕਾ ਤੇੜ ਧੋਤੀ ਕਖਾਈ ਹੱਥ ਛੁਰੀ ਜਗਤ ਕਸਾਈ।
0: ਨੀਲ ਵਸਤਰ ਪਹਿਰ ਹੋਵੇ ਪ੍ਰਵਾਨ ਮਲੇਸ਼ ਧਾਨ ਲੈ ਪੁਜੇ ਪ੍ਰਾਣ।
1: ਭਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ।
0: ਦੇਖੇ ਚੌਕਾ ਕੱਢੀ ਕਾਰ ਉੱਪਰ ਆਏ ਬੈਠੇ ਕੁੜਿਆਰ।
1: ਮੱਤ ਪਿਟੈਵੇ ਮੱਤ ਪਿਟੈ ਇਹ ਮਨ ਸਾਡਾ ਫਿੱਟੈ ਤਨ ਫਿੱਟੈ ਫੇੜ ਕਰੇਨ ਮਨ ਝੂਠੈ
0: ਚੁਲੀ ਭਰੇਨ।
1: ਕਉ ਨਾਨਕ ਸੱਚ ਤੇ ਆਈਏ ਸੁਚ ਹੋਵੇ ਤਾਂ ਸੱਚ ਪਾਈਏ।

0: ਤਾਣ ਸਤਾਣੇ ਹਰ ਤਾਣ ਸਤਾਣੇ।
1: ਸਲੋਕ ਮਹੱਲਾ ਪਹਿਲਾ। ਜੇ ਮੁਹਾਕਾ ਕਰਮ ਹੈ ਕਰਮ ਹੈ ਪਿਤਰੀ ਦੇ ਆਗੇ ਵਸਤ ਸਜਾਣੀ ਹੈ ਪਿਤਰੀ ਚੋਰ ਕਰੇ ਵੜੀਏ ਹੱਥ ਦਲਾਲ ਕੇ ਮੁਸਵੀ ਇਹ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਮਹੱਲਾ ਪਹਿਲਾ।
0: ਜੋ ਜੋਰੂ ਸਿਰਨਾਵਣੀ ਆਵੇ ਵਾਰੋ ਵਾਰ ਜੂਠੇ ਜੂਠਾ ਮੁੱਖ ਵਸੈ ਨਿਤ ਨਿਤ ਹੋਏ ਖੁਆਰ ਸੁੱਚੇ ਹਿਨਾ ਕੀ ਇਹ ਵਹਿਣ ਜੇ ਪਿੰਡਾਂ ਧੋਏ ਸੁੱਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਏ ਪੌੜੀ ਤੁਰੇ ਪੁਲਾਣੇ ਪਾਉਣ ਵੇ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾੜੀਆਂ
1: ਲਾਏ ਬੈਠੇ ਕਰ ਪਾ ਸਾਰਿਆਂ
0: ਚੀਜ ਕਰ ਮਨ ਭਾਮ ਦੇ ਹਰ ਬੁੱਜਨ ਨਾਹੀ ਹਾਰਿਆ ਕਰ ਪਰਮਾਏ ਸਿਖਾਇਆ
1: ਵੇਖ ਮਹਿਲਤ ਮਰਨ ਵਿਸਾਰਿਆ
0: ਜਰ ਆਈ ਜੋਵਨ ਹਾਰਿਆ ਜੋਵਨ ਹਾਰਿਆ ਜਰ ਆਈ ਜੋਵਨ ਹਾਰਿਆ।

0: ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ ਹਰ ਪੂਜ ਕਰਾਵਾ।
1: ਸਲੋਕ ਮਹੱਲਾ ਪਹਿਲਾ। ਜੇਕਰ ਸੂਤਕ ਮੰਨਿਆ ਸਭ ਤੇ ਸੂਤਕ ਹੋਏ, ਗੋਹੈ ਹੱਥੇ ਲੱਕੜੀ ਅੰਦਰ ਕੀੜਾ ਹੋਏ, ਗੋਹੇ ਹੱਥੇ ਲੱਕੜੀ ਅੰਦਰ ਕੀੜਾ ਹੋਏ, ਜੇਤੇ ਦਾਣੇ ਅਨਕੇ ਜੀਆ ਬਾਜ ਨਾ ਕੋਏ, ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ, ਸੂਤਕ ਕਿਉ ਕਰ ਰੱਖੀਐ ਸੂਤਕ ਭਵੈ ਰਸੋ, ਨਾਨਕ ਸੂਤਕ ਕੇਵਨਾ ਉਤਰੈ ਗਿਆਨੇ ਉਤਾਰੇ ਧੋਏ ਮਹੱਲਾ ਪਹਿਲਾ।
0: ਮਨ ਕਾ ਸੂਤਕ ਲੋਭ ਹੈ ਜੇਵਾ ਸੂਤਕ ਕੂੜ, ਅੱਖੀ ਸੂਤਕ ਵੇਖਣਾ ਪਰਤਰੈ ਪਰ ਧਨ ਰੂਪ, ਕੰਨੀ ਸੂਤਕ ਕੰਨ ਪੈ ਲਾਏ ਤਵਾਰੀ ਖਾ, ਹੇ ਨਾਨਕ ਹੰਸਾ ਆਦਮੀ ਬਦੇ ਜਮ ਪੁਰ ਜਾਹੇ ਮਹਲਾ ਪਹਿਲਾ।
1: ਸਭੋ ਸੂਤਕ ਪਰਮ ਹੈ ਦੂਜੇ ਲੱਗੇ ਜਾਏ, ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ, ਖਾਣਾ ਪੀਣਾ ਪਵਿੱਤਰ ਹੈ ਦਿੱਤੋਂ ਰਜਕ ਸੰਭਾਹੇ, ਨਾਨਕ ਜਿੰਨੀ ਗੁਰਮੁਖ ਬੁੱਝਿਆ ਤਿੰਨਾ ਸੂਤਕ ਨਾ ਹੈ ਪੌੜੀ।
0: ਸਤਿਗੁਰ

0: ਮਨ ਵਸਾਈਆਂ
1: ਕਰ ਹੁਕਮ ਮਸਤਕ ਹੱਥ ਧਰ
0: ਪਿੱਛੋਂ ਮਾਰ ਕੱਢਿਆ ਬੁਰਿਆਈਆਂ
1: ਸਹਿ ਤੁੱਠੇ ਨੌ ਨਿਤ ਪਾਈਆਂ ਸਹਿ ਤੁੱਠੇ ਨੌ ਨਿਤ ਪਾਈਆਂ।

ਹਰ ਪੁੰਨ ਬੀਜਿਆ ਫਿਰ ਤੋਟ ਨਾ ਆਵੇ ਹਰ ਪੁੰਨ ਕੇਰੀ ਹਰ ਪੁੰਨ ਕੇਰੀ। ਸਲੋਕ ਮਹੱਲਾ ਪਹਿਲਾ। ਪਹਿਲਾਂ ਸੁੱਚਾ ਆਪ ਹੋਏ ਸੁੱਚੇ ਬੈਠਾ ਆਏ ਸੁੱਚੇ ਅੱਗੇ ਰੱਖਿਓ ਕੋਈ ਨਾ ਪਿਟਿਓ ਜਾਏ ਸੁੱਚਾ ਹੋਏ ਕੇ ਜਿਵਿਆ ਲੱਗਾ ਪੜਨ ਸਲੋਕ ਕੋ ਹੱਥੀ ਜਾਏ ਸੱਟਿਆ ਕਿਸੇ ਹੋ ਲੱਗਾ ਦੋ ਅਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਨ ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ ਪਾਪੀ ਸਿਓ ਤਨ ਗੱਡਿਆ ਥੁੱਕਾ ਪਈਆ ਤਿਤ ਜਿਤ ਮੁੱਖ ਨਾਮ ਨਾ ਉਚਰੈ ਬਿਨਾਂ ਵੈ ਰਸ ਖਾਹੇ ਨਾਨਕੇ ਵੈ ਜਾਣੀਐ ਤਿਤ ਮੁੱਖ ਥੁੱਕਾ ਪਾਏ।

ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ ਅੱਠ ਸੱਠ ਤੀਰਥ ਜੇ ਨਹਾਵਹਿ ਉਤਰੈ ਨਾਹੀ ਮੈਲ।

0: ਮਨੋ ਵਿਸਾਰੀਐ
1: ਆਪਣ ਹੱਥੀ ਆਪਣਾ
0: ਆਪੇ ਹੀ
1: ਕਾਜ ਸਵਾਰੀਐ ਕਾਜ ਸਵਾਰੀਐ ਆਪੇ ਕਾਜ ਸਵਾਰੀਐ
2: ਆਇਆ ਸੋ ਸੱਚੀ ਸੰਤੋਈ ਆਈ ਵਾਰੀ ਹੈ ਜਿਸਕੇ ਦੀ ਪ੍ਰਾਰਥਨਾ।

0: ਹਰਿ ਨਿਤ ਜਪੈ ਹਰਿ ਨਾਮ ਤਰਾਵੈ।
1: ਸਲੋਕ ਮਹਲਾ ਦੂਜਾ ਹੈ ਕਿ ਨਹੀਂ ਆਸ ਕੀ ਦੂਜੈ ਲੱਗੈ ਜਾਏ।

0: ਆਸ ਕੇ ਹੁਨਾ ਆਖੀਐ ਜੇ ਲੇਖੈ ਵਰਤੈ ਸੋਏ ਮਹੱਲਾ ਦੂਜਾ।
1: ਸਲਾਮ ਜਵਾਬ ਦੁਵੈ ਕਰੇ ਮੁੰਡੋਂ ਕੁੱਥਾ ਜਾਏ।

0: ਨਦਰ ਨੇ ਹਾਲੀਏ ਜੋ ਸਾਹਿਬ ਨਾਲ ਨਾ ਹਾਰੀਏ
1: ਦੇਵੇ ਹਾ
0: ਪਾਸਾ ਢਾਲੀਏ ਕਿਛ ਲਾਹੇ ਉਪਰ ਕਾਲੀਏ ਉਪਰ ਕਾਲੀਏ ਕਿਛ ਲਾਹੇ ਉਪਰ ਕਾਲੀਏ।

ਕਿਸਮ ਨਾ ਜਾਏ। ਨਾਨਕ ਸੇਵਕ ਕਾਢੀਐ ਜੇਸੇ ਤੀ ਖਸਮ ਸਮਾਏ। ਪੌੜੀ ਨਾਨਕ ਅੰਤ ਨਾ ਜਾਪਣੀ ਹਰ ਤਾਕੇ ਪਾਰਾ ਵਾਰ ਆਪ ਕਰਾਏ ਸਾਖਤੀ।

0: ਕਰਨਾ ਜਿਨ ਕੀਆ ਫਿਰ ਤਿਸ ਹੀ ਕਰਨੀ ਸਾਰ, ਕਰਨੀ ਸਾਰ ਫਿਰ ਤਿਸ ਹੀ ਕਰਨੀ ਸਾਰ।
1: ਆਪ ਕਰਾਏ ਸਾਥ।

ਆਪੇ ਭਾਂਡੇ ਸਾਜਣ ਆਪੇ ਪੂਰਨ ਦੇ ਇੱਕ ਨੀ ਦੁੱਧ ਸਮਾਈ ਹੈ ਚੁੱਲ੍ਹੇ ਰਹਿਣ ਚੜੇ ਇੱਕ ਨੇ ਹਾਲੀ ਪੈ ਸਵਨੇ।

0: ਬੋਲੋ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ।

करन न सकौ तू ठाकुर उच भगवन जुगो जुग अटल चवर छतर तखत दे मालक सतगुरु दसाहां पातशाहियां दी आत्मक जोत धन धन साहिब श्री गुरु ग्रंथ साहिब पातशाह जी दी पावन हजूरी गोद विच जुड़ बैठी गुरु प्यार वाली गुरु सवारी खालसा साध संगत जीओ सतगुरां दी महान बख्शिश कृपालता दा सदका अमृत वेले दे सजे हुए दीवाना दे अंदर जुड़ बैठ के सत्कार जो कीर्तनिया पासों आप जी ने अदब सत्कार सहित आसा की वार दे कीर्तन हर जस सरवण कीते ने अमृत वेले साहिब श्री गुरु ग्रंथ साहिब पातशाह जी का बख्शिश होया पावन पवित्र मुख बाक उस दी विचार आप जी दे नाल सांझी करनी है। साहिब श्री गुरु अर्जन देव महाराज पातशाह ने गौंड राग दे विच पावन शब्द फरमान कीता है जो पावन अंग 867 तों आरंभ हो के 868 तक सुशोभित है और इस पावन शब्द दे विच सतगुरां ने परिपूर्ण परमात्मा परमेश्वर दी गल कीती है जिहड़ा सारे संसार दे विच जोत रूप करके व्यापक है समाया होया है उसे दी जोत सारे जीवां दे विच वरत रही है। सगल बनस्पत मह बैसंतर सगल दूध मैं किया जिमें वनस्पति दे विच अग है लकड़ दे हर कण कण दे विच अग समाई हुई है नज़र नहीं आउंदी दिखाई नहीं दिंदी। दुध दे विच घिओ हैगा और दुध दे हर बूंद दे विच मक्खन समाया होया है प्रगट करना पैंदे। इसे तरह सतगुरु कहिंदे ने सारे ब्रह्मांड दे विच उस अकाल पुरख दी जोत इंज टिकी हुई है जिसने आप संसार नू सिरजिया करता है और वो केवल करता नहीं है और सब कुछ करन तो बाद उस दे विच समाया होया करता पुरख है उसे दे विच व्यापक है।
ਇਸ ਪਾਵਨ ਸ਼ਬਦ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਨੇ ਕਿਰਪਾ ਕੀਤੀ। ਪਹਿਲੀਆਂ ਪੰਗਤੀਆਂ ਰਹਾਉ ਦਾ ਬੰਦ ਹੈ, ਸ਼ਬਦ ਦਾ ਮੁੱਖ ਕੇਂਦਰੀ ਭਾਉ। ਨਾਮ ਨਿਰੰਜਨ ਨੀਰ ਨਾਰਾਇਣ ਸਰਸਨਾ ਸਿਮਰਤ ਪਾਪ ਬਿਲਾਇਣ। ਉਸ ਅਕਾਲ ਪੁਰਖ ਦਾ ਜੋ ਨਾਮ ਵਿਸ਼ੇਸ਼ਣ ਰੂਪ ਦੇ ਵਿੱਚ ਸਤਿਗੁਰੂ ਨੇ ਵਰਤਿਆ ਨਿਰੰਜਨ। ਵੈਸੇ ਨਾਮ ਸਾਰੇ ਹੀ ਉਸ ਦੀ ਵਡਿਆਈ, ਉਸ ਦੀਆਂ ਬਖਸ਼ਿਸ਼ਾਂ, ਉਸ ਦੀ ਕਿਰਪਾ ਔਰ ਦਇਆਲਤਾ ਨੂੰ ਦੇਖ ਕੇ ਭਗਤ ਜਨਾਂ ਨੇ ਵਿਸ਼ੇਸ਼ਣ ਰੂਪ ਦੇ ਵਿੱਚ ਬਿਆਨ ਕੀਤੇ ਨੇ। ਕਰਤਮ ਨਾਮ ਕਥੇ ਤੇਰੇ ਜਿਹਬਾ, ਕਿਰਤ ਤੇਰੇ ਕਰਮ, ਤੇਰੇ ਪਰਉਪਕਾਰ, ਤੇਰੀਆਂ ਬਖਸ਼ਿਸ਼ਾਂ ਨੂੰ ਦੇਖ ਕੇ ਭਗਤਾਂ ਨੇ ਉਸ ਦੇ ਨਾਮ ਬਿਆਨ ਕੀਤੇ। ਪਰ ਹੈ ਅਸਲ ਦੇ ਵਿੱਚ ਉਹ ਸਦਾ ਲਈ ਅਟਲ, ਉਸੇ ਰੂਪ ਦੇ ਵਿੱਚ ਇਹ ਅਕਾਲ ਪੁਰਖ ਪਰਮੇਸ਼ਵਰ ਦਾ ਨਾਮ ਹੈ ਨਿਰੰਜਨ। ਅਰਥ ਇਸ ਦੇ ਬੜੇ ਪਿਆਰੇ ਨੇ। ਇਸ ਸ਼ਬਦ ਨੂੰ ਜਦੋਂ ਨਖੇੜ ਕੇ ਪੜ੍ਹਦੇ ਹਾਂ, ਨਿਰ ਅੰਜਨ, ਅੰਜਨ ਕਹਿੰਦੇ ਨੇ ਕਾਲਖ, ਅਤੇ ਕਾਲਖ ਹੈ ਮਾਇਆ ਦੀ, ਕਾਲਖ ਹੈ ਪਦਾਰਥਾਂ ਦੀ। ਜਿਹੜਾ ਪਰਮੇਸ਼ਵਰ ਮਾਇਆ ਦੀ ਕਾਲਖ ਤੋਂ ਨਿਰਲੇਪ ਹੈ, ਨਿਰਅੰਜਨ ਹੈ, ਮਾਇਆ ਦੀ ਕਾਲਖ ਤੋਂ ਪਰੇ ਹੈ, ਉਸ ਅਕਾਲ ਪੁਰਖ ਪਰਮੇਸ਼ਵਰ ਦੇ ਗੁਣਾਂ ਦੀ ਗੱਲ ਕੀਤੀ ਕਿ ਉਸ ਦਾ ਨਾਮ ਜਿਹੜਾ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ। ਦੁਨੀਆਂ ਵੀ ਹਰ ਮਨੁੱਖ 'ਤੇ, ਹਰ ਜੀਵ 'ਤੇ ਮਾਇਆ ਦਾ ਪ੍ਰਭਾਵ ਹੈ, ਮਨੁੱਖ ਕਬੂਲ ਕਰਦਾ ਹੈ। ਸੰਸਾਰ ਦਾ ਪ੍ਰਭਾਵ, ਪਦਾਰਥਾਂ ਦਾ ਪ੍ਰਭਾਵ ਮਨੁੱਖ 'ਤੇ ਪੈਂਦਾ ਹੈ ਔਰ ਇਸ ਪ੍ਰਭਾਵ ਦੇ ਅੰਦਰ ਸਾਰੀ ਦੁਨੀਆਂ ਦੇ ਲੋਕ ਜੀਵਨ ਬਸਰ ਕਰ ਰਹੇ ਨੇ। ਅਕਾਲ ਪੁਰਖ ਵਾਹਿਗੁਰੂ ਆਪ ਪਦਾਰਥਾਂ ਦੇ, ਸੰਸਾਰ ਦੇ ਪ੍ਰਭਾਵ ਤੋਂ ਪਰੇ ਹੈ, ਨਿਰਲੇਪ ਹੈ। ਇਸੇ ਲਈ ਉਸਨੂੰ ਇਸ ਵਡਿਆਈ ਦੇ ਵਿੱਚ ਬਿਆਨ ਕੀਤਾ ਗਿਆ ਕਿ ਭਾਵੇਂ ਉਹ ਸਾਰੇ ਜ਼ਰੇ ਜ਼ਰੇ ਦੇ ਵਿੱਚ ਵਿਆਪਕ ਸਮਾਇਆ ਹੋਇਆ, ਪਰ ਸਾਰਿਆਂ ਤੋਂ ਨਿਰਲੇਪ ਵੀ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਨੇ ਐਸੇ ਪਰਮੇਸ਼ਵਰ ਦੇ ਨਾਮ ਨੂੰ ਵਡਿਆਉਂਦਾ, ਉਸ ਦੇ ਗੁਣਾਂ ਨੂੰ ਬਿਆਨ ਕਰਦਿਆਂ ਇਹ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਕਿ ਨਾਰਾਇਣ ਦਾ ਨਾਮ, ਪਰਮੇਸ਼ਵਰ ਦਾ ਨਾਮ ਜਿਹੜਾ ਮਾਇਆ ਦੀ ਕਾਲਖ ਤੋਂ ਆਪ ਬਚਿਆ ਹੋਏ ਅਤੇ ਸਾਨੂੰ ਬਚਾਉਣ ਵਾਲਾ ਹੈ, ਆਪ ਨਿਰਲੇਪ ਹੈ ਅਤੇ ਸਾਨੂੰ ਸਾਰਿਆਂ ਨੂੰ ਇਸ ਮਾਇਆ ਦੀ ਕਾਲਖ ਤੋਂ ਨਿਰਲੇਪ ਕਰਨ ਵਾਲਾ ਹੈ। ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਇਹ ਉਪਦੇਸ਼ ਸਾਨੂੰ ਬਖਸ਼ਿਸ਼ ਕੀਤੇ ਨੇ। ਇਹ ਸਿੱਖਿਆ ਸਾਨੂੰ ਜੀਵਨ ਦੇ ਵਿੱਚ ਧਾਰਨ ਕਰਨ ਵਾਸਤੇ ਉਪਦੇਸ਼ ਦਿੱਤਾ ਹੈ। ਭਗਤ ਜੀ ਨੇ ਬੜੇ ਪਿਆਰੇ ਬਚਨ ਆਪਣੇ ਸ਼ਲੋਕਾਂ ਦੇ ਵਿੱਚ ਸਾਨੂੰ ਬਖਸ਼ਿਸ਼ ਕੀਤੇ।
ਕਿ ਮਨੁੱਖ ਦਾ ਜੀਵਨ ਕੀ ਹੈ। ਜਗ ਕਾਜਲ ਕੀ ਕੋਠਰੀ ਅੰਧ ਪਰੇ ਤਿਸ ਮਾਹੇ, ਹਉ ਬਲਿਹਾਰੀ ਤਿਨ ਕਉ ਪੈਸ ਜੋ ਨਿਕਸ ਜਾਹੇ। ਆ ਦੁਨੀਆ ਆ ਸੰਸਾਰ ਕਾਲਖ ਦੀ ਕੋਠਰੀ ਏ, ਮਾਇਆ ਦੀ ਕਾਲਖ, ਪਦਾਰਥਾਂ ਦੀ ਕਾਲਖ। ਔਰ ਇਸ ਸੰਸਾਰ ਰੂਪੀ ਕੋਠਰੀ ਦੇ ਵਿੱਚ ਇਸ ਮਨੁੱਖ ਦਾ ਨਿਵਾਸ ਹੈ, ਜਿਸ ਦੇ ਕੋਲ ਗਿਆਨ ਦੇ ਨੇਤਰ ਨਹੀਂ, ਗਿਆਨ ਦੀਆਂ ਅੱਖਾਂ ਨਹੀਂ। ਅੰਧ ਪਰੇ ਤਿਸ ਮਾਹੇ, ਅੰਨੇ ਸ਼ਬਦ ਵਰਤਿਆ ਭਗਤ ਜੀ ਨੇ। ਐਸਾ ਕੋਠਾ ਹੋਵੇ, ਐਸਾ ਕਮਰਾ ਹੋਵੇ ਜਿਹੜਾ ਕਾਲਖ ਦੇ ਨਾਲ ਭਰਿਆ ਹੋਇਆ, ਔਰ ਅੰਨਾ ਮਨੁੱਖ ਉਸ ਦੇ ਵਿੱਚ ਆ ਜਾਏ, ਫਿਰ ਉਸਦਾ ਜਿਹੜਾ ਉਸ ਕਮਰੇ ਦੇ ਵਿੱਚ ਰਹਿਣਾ ਅਤੇ ਵਿਚਰਨਾ, ਉਹ ਕਾਲਖ ਤੋਂ ਬਚ ਨਹੀਂ ਸਕਦਾ, ਕਿਉਂਕਿ ਅੱਖਾਂ ਤੋਂ ਨਜ਼ਰ ਨਹੀਂ ਆ ਰਿਹਾ, ਦਿਖਾਈ ਨਹੀਂ ਦੇ ਰਿਹਾ। ਅੰਧ ਪਰੇ ਤਿਸ ਮਾਹੇ, ਇਹੋ ਜਿਹੀ ਥਾਂ 'ਤੇ ਜਿਹੜਾ ਮਨੁੱਖ ਕਾਲਖ ਤੋਂ ਆਪਣੇ ਆਪ ਨੂੰ ਬਚਾ ਲਵੇ, ਭਗਤ ਜੀ ਕਹਿੰਦੇ ਨੇ ਹਉ ਬਲਿਹਾਰੀ ਤਿਸ ਕਉ ਪੈਸ ਜੋ ਨਿਕਸ ਜਾਹੇ। ਜਿਹੜਾ ਉਸ ਕਾਲੀ ਕੋਠਰੀ ਦੇ ਵਿੱਚ ਕਾਲਖ ਤੋਂ ਬਚ ਕੇ ਨਿਕਲ ਜਾਏ, ਉਸ ਤੋਂ ਮੈਂ ਬਲਿਹਾਰ ਹਾਂ, ਮੈਂ ਉਸ ਤੋਂ ਕੁਰਬਾਨ ਸਦਕੇ ਹਾਂ। ਕਿਵੇਂ ਬਚਿਆ ਜਾ ਸਕਦਾ ਹੈ? ਜੇ ਸਤਿਗੁਰੂ ਦੀ ਬਾਣੀ ਦਾ ਆਸਰਾ, ਕਿਉਂਕਿ ਗਿਆਨ ਸ਼ਬਦ ਦਾ ਹੈ, ਨੇਤਰ ਅੱਖਾਂ ਗਿਆਨ ਦੀਆਂ ਹੋਣ, ਫਿਰ ਬਚਾਅ ਹੋ ਸਕਦਾ ਹੈ। ਹਉ ਬਲਿਹਾਰੀ ਤਿਸ ਕਉ ਪੈਸ ਜੋ ਨਿਕਸ ਜਾਹੇ, ਉਹਨਾਂ ਤੋਂ ਸਤਿਗੁਰੂ ਬਲਿਹਾਰ, ਉਹਨਾਂ ਤੋਂ ਕੁਰਬਾਨ ਜਾਂਦੇ ਨੇ। ਅਤੇ ਬਚਾਅ ਕਰਨ ਵਾਸਤੇ ਸਤਿਗੁਰੂ ਨੇ ਉਪਦੇਸ਼ ਦਿੱਤਾ, ਰਸਨਾ ਸਿਮਰਤ ਪਾਪ ਬਿਲਾਇਣ। ਇਹ ਮਾਇਕ ਪਦਾਰਥਾਂ ਦੀ ਕਾਲਖ ਤੋਂ ਬਚਣ ਵਾਸਤੇ ਜਿਹੜਾ ਸਾਧਨ ਹੈ, ਰਸਨਾ ਦੇ ਰਾਹੀਂ ਜੀਵ ਦੇ ਨਾਲ ਉਸ ਪਰਮੇਸ਼ਵਰ ਦੇ ਨਾਮ ਨੂੰ ਜਪਣਾ, ਪਾਪ ਬਿਲਾਇਣ, ਕਿਉਂਕਿ ਕਾਲਖ ਮਾਇਆ ਦੀ, ਔਰ ਮਾਇਆ ਦੀ ਜਿਹੜੀ ਕਾਲਖ ਹੈ, ਇਹੀ ਮਨੁੱਖ ਤੋਂ ਪਾਪ ਕਰਾਉਂਦੀ ਹੈ। ਪਾਪਾਂ ਦਾ ਜਿਹੜਾ ਮੂਲ ਹੈ, ਇਹ ਮਾਇਆ ਦੀ ਕਾਲਖ ਤੋਂ ਪੈਦਾ ਹੁੰਦਾ ਹੈ। ਪਾਪ ਮਨੁੱਖ ਕਾਹਦੇ ਵਾਸਤੇ ਕਰਦਾ ਹੈ? ਪਾਪ ਕਰੈ ਪੰਚਾਂ ਕੇ ਵਸਰੇ, ਕਾਮਾਂ ਦੇ ਕਵਿਕਾਰ ਉਹਨਾਂ ਦੇ ਅਧੀਨ ਹੋ ਕੇ ਮਨੁੱਖ ਵਿਕਾਰਾਂ ਦਾ ਗੁਲਾਮ ਹੋ ਕੇ ਪਾਪ ਕਰਦਾ ਹੈ। ਪਾਪ ਕੀ ਹੈ? ਆਪਣੇ ਅਤੇ ਪਰਾਏ ਦੀ ਪਛਾਣ ਨਹੀਂ, ਚੰਗੇ ਅਤੇ ਮੰਦੇ ਦੀ ਪਛਾਣ ਨਹੀਂ, ਉਹ ਮਨੁੱਖ ਪਾਪ ਕਰਦਾ ਹੈ। ਅਤੇ ਜਿਸ ਮਨੁੱਖ 'ਤੇ ਕਾਮਾਂ ਦੇ ਵਿਕਾਰਾਂ ਦਾ ਪ੍ਰਭਾਵ ਹੋਵੇ, ਉਹ ਪਾਪਾਂ ਦਾ ਗੁਲਾਮ ਹੋ ਜਾਂਦਾ ਹੈ, ਮੁਥਾਜ ਹੋ ਜਾਂਦਾ ਹੈ। ਸਤਿਗੁਰੂ ਨੇ ਬਾਣੀ ਦੇ ਰਾਹੀਂ ਇਹਨਾਂ ਤੋਂ ਬਚਣ ਦੇ ਲਈ ਇੱਕੋ ਇੱਕ ਸਾਧਨ ਔਰ ਜੁਗਤ ਸਾਨੂੰ ਬਖਸ਼ਿਸ਼ ਕੀਤੀ ਹੈ, ਰਸਨਾ ਸਿਮਰਤ। ਰਸਨਾ ਦੇ ਰਾਹੀਂ ਉਸ ਦੀ ਆਰਾਧਨਾ, ਉਸ ਦਾ ਸਿਮਰਨ, ਪਾਪ ਬਿਲਾਇਣ। ਪਾਪਾਂ ਤੋਂ ਜੀਵਨ ਮੁਕਤ ਹੋ ਸਕਦਾ ਹੈ, ਔਰ ਪਾਪ ਸਾਡੇ ਜੀਵਨ ਦੇ ਵਿੱਚੋਂ ਬਿਲਾਇਣ ਨਸ ਜਾਂਦੇ ਨੇ, ਪਲਾਇਣ ਦੂਰ ਹੋ ਜਾਂਦੇ ਨੇ। ਐਸੇ ਅਕਾਲ ਪੁਰਖ ਪਰਮੇਸ਼ਵਰ ਦਾ ਜਿਹੜਾ ਨਿਵਾਸ ਹੈ, ਟਿਕਾਣਾ ਹੈ, ਉਹ ਰਹਿੰਦਾ ਕਿੱਥੇ ਹੈ? ਜਿਸ ਦੇ ਨਾਮ ਦੀ ਆਰਾਧਨਾ ਕਰਕੇ, ਜਿਸ ਦੇ ਨਾਮ ਨੂੰ ਸਿਮਰਿਆ,
ਸਾਡੇ ਜੀਵਨ ਦੇ ਵਿੱਚੋਂ ਇਹ ਪਾਪ ਕਿਲਵਿਖ ਇਹਨਾਂ ਦਾ ਨਾਸ਼ ਹੋਵੇ, ਜਿਸ ਨੂੰ ਸਤਿਗੁਰੂ ਕਹਿੰਦੇ ਨੇ ਜਿਸ ਸਿਮਰਤ ਸਭ ਕਿਲਵਿਖ ਨਾਸੈਂ ਪਿਤਰੀ ਹੋਏ ਉਧਾਰੋ। ਸੋ ਹਰ ਹਰ ਤੁਮ ਸਦ ਹੀ ਜਾਪੋ ਜਾ ਕਾ ਅੰਤ ਨਾ ਪਾਰੋ। ਉਸ ਦੇ ਨਾਮ ਨੂੰ ਸਿਮਰਨ ਹੈ, ਫਿਰ ਉਸ ਦਾ ਟਿਕਾਣਾ ਕਿੱਥੇ ਹੈ, ਉਹ ਰਹਿੰਦਾ ਕਿੱਥੇ ਹੈ, ਉਸ ਦਾ ਨਿਵਾਸ ਕਿੱਥੇ ਹੈ। ਕਿਉਂਕਿ ਮਨੁੱਖ ਦਾ ਸੁਭਾਅ, ਮਨੁੱਖ ਜਿਸ ਨੂੰ ਸਿਮਰਨਾ ਚਾਹੁੰਦਾ ਹੈ, ਜਿਸ ਨੂੰ ਯਾਦ ਕਰਨਾ ਚਾਹੁੰਦਾ ਹੈ, ਉਸ ਦਾ ਟਿਕਾਣਾ ਪਤਾ ਹੋਵੇ, ਉਹ ਰਹਿੰਦਾ ਕਿੱਥੇ ਹੈ, ਉਹਦਾ ਗਿਆਨ ਹੋਵੇ, ਮਨੁੱਖ ਦਾ ਸੁਭਾਅ ਹੈ। ਅਤੇ ਮਹਾਰਾਜ ਕਹਿੰਦੇ ਨੇ ਨਾਰਾਇਣ ਸਭ ਮਾਹਿ ਨਿਵਾਸ, ਨਾਰਾਇਣ ਘਟ ਘਟ ਪ੍ਰਗਾਸ। ਉਹ ਅਕਾਲ ਪੁਰਖ ਵਾਹਿਗੁਰੂ ਨਾਰਾਇਣ, ਉਸ ਦਾ ਨਿਵਾਸ ਸਾਰਿਆਂ ਦੇ ਵਿੱਚ ਹੈ, ਔਰ ਉਹਨੂੰ ਸਾਰਿਆਂ ਦੇ ਵਿੱਚ ਦੇਖਣਾ ਇਹੀ ਉਸ ਦਾ ਸਿਮਰਨ ਹੈ। ਉਸ ਦੀ ਜੋਤ ਸਾਰਿਆਂ ਦੇ ਵਿੱਚ ਨਜ਼ਰ ਆਉਣ ਲੱਗ ਪਏ, ਸਾਰਿਆਂ ਦੇ ਵਿੱਚ ਦਿਖਾਈ ਦੇਣ ਲੱਗ ਪਵੇ। ਬੜਾ ਔਖਾ ਕੰਮ ਹੈ ਮਨੁੱਖ ਨੂੰ ਸਾਰਿਆਂ ਦੇ ਵਿੱਚ ਪਰਮੇਸ਼ਵਰ ਦੀ ਜੋਤ ਨਜ਼ਰ ਨਹੀਂ ਆਉਂਦੀ। ਇਸੇ ਕਰਕੇ ਮਨੁੱਖ ਦੇ ਵਿੱਚ ਦੂਰੀਆਂ ਪਈਆਂ ਹੋਈਆਂ, ਇਸੇ ਕਰਕੇ ਮਨੁੱਖ ਦਾ ਮਨੁੱਖ ਦੇ ਨਾਲ ਵੈਰ ਬਣਿਆ ਹੋਇਆ। ਜਦੋਂ ਸਤਿਗੁਰੂ ਦੀ ਬਖਸ਼ਿਸ਼ ਦੇ ਰਾਹੀਂ ਉਸ ਪਰਮੇਸ਼ਵਰ ਦਾ ਨਿਵਾਸ ਸਾਰਿਆਂ ਦੇ ਵਿੱਚ ਦਿਖਾਈ ਦਿੰਦਾ ਹੈ, ਸਭ ਮਾਹਿ ਨਿਵਾਸ, ਔਰ ਉਸੇ ਦਾ ਪ੍ਰਕਾਸ਼ ਹਰ ਇੱਕ ਹਿਰਦੇ ਦੇ ਵਿੱਚ, ਘੱਟ ਘੱਟ ਦੇ ਵਿੱਚ ਉਸੇ ਦਾ ਪ੍ਰਕਾਸ਼ ਹੈ। ਮਨੁੱਖ ਦੇ ਕੋਲ ਆਪਣੀ ਵਡਿਆਈ ਤਾਂ ਹੈ ਨਹੀਂ, ਆਪਣਾ ਗਿਆਨ ਵੀ ਨਹੀਂ ਹੈ, ਆਪਣੇ ਵਿਚਾਰ ਵੀ ਨਹੀਂ ਹੈ, ਇਹ ਸਭ ਕੁਝ ਉਸੇ ਅਕਾਲ ਪੁਰਖ ਤੋਂ ਆ ਰਹੇ ਹੈ। ਹੇ ਭਾਈ, ਸਾਰੇ ਜੀਵਾਂ ਦੇ ਵਿੱਚ ਨਾਰਾਇਣ ਦਾ ਨਿਵਾਸ ਹੈ, ਹਰੇਕ ਸਰੀਰ ਦੇ ਵਿੱਚ ਉਸੇ ਦੀ ਜੋਤ ਪ੍ਰਕਾਸ਼ ਹੋ ਰਹੀ ਹੈ, ਉਸੇ ਦਾ ਚਾਨਣ ਸਾਰਿਆਂ ਦੇ ਵਿੱਚ ਹੋ ਰਿਹਾ ਹੈ। ਅਤੇ ਉਹ ਚਾਨਣ ਗੁਰਬਾਣੀ ਗੁਰੂ ਦੇ ਸ਼ਬਦ ਰਾਹੀਂ ਉਸ ਪ੍ਰਕਾਸ਼ ਦਾ ਅਹਿਸਾਸ ਹੁੰਦਾ ਹੈ, ਉਹ ਚਾਨਣ ਦਿਖਾਈ ਦਿੰਦਾ ਹੈ ਸਤਿਗੁਰੂ ਦੇ ਸ਼ਬਦ ਰਾਹੀਂ। ਐਸੇ ਨਾਮ ਦੀ ਵਡਿਆਈ ਕਰਦੇ ਹਾਂ, ਹਜ਼ੂਰ ਕਹਿੰਦੇ ਨੇ ਨਾਰਾਇਣ ਕਹਿਤੇ ਨਰਕ ਨ ਜਾਹੇ, ਨਾਰਾਇਣ ਸੇਵ ਸਗਲ ਫਲ ਪਾਹੇ। ਨਰਕ ਨੂੰ ਮਨੁੱਖ ਨੇ ਮਾੜਾ ਮੰਨਿਆ, ਉੱਥੇ ਸਜ਼ਾ ਮਿਲਦੀ ਹੈ, ਉੱਥੇ ਕੀਤੇ ਹੋਏ ਪਾਪ ਉਜਾਗਰ ਹੁੰਦੇ ਨੇ, ਉਹਨਾਂ ਪਾਪਾਂ ਦੇ ਕਰਕੇ ਮਨੁੱਖ ਨੂੰ ਸਜ਼ਾ ਮਿਲਦੀ ਹੈ। ਪਾਤਸ਼ਾਹ ਕਹਿੰਦੇ ਨੇ ਜਿਹੜਾ ਮਨੁੱਖ ਨਾਮ ਦੇ ਨਾਲ ਸੁਰਤ ਜੋੜ ਲੈਂਦੇ, ਨਾਰਾਇਣ ਕਹਿਤੇ ਨਾਮ ਨੂੰ ਉਚਾਰਨ ਕੀਤੇ ਆ, ਪਰਮੇਸ਼ਵਰ ਦੇ ਨਾਮ ਨੂੰ ਜਪਿਆ, ਨਰਕ ਨਾ ਜਾਹੇ, ਨਰਕਾਂ ਦੇ ਵਿੱਚ ਜਾਣ ਤੋਂ ਜੀਵ ਦਾ ਬਚਾਅ ਹੋ ਜਾਂਦਾ। ਭਾਓ ਨਾਰਾਇਣ ਦਾ ਨਾਮ ਜਪਣ ਵਾਲੇ ਜੀਵ ਨਰਕਾਂ ਦੇ ਵਿੱਚ ਨਹੀਂ ਪੈਂਦੇ, ਪਰ ਨਾਰਾਇਣ ਦੀ ਭਗਤੀ ਕਰਕੇ ਸਾਰੇ ਫਲ ਪ੍ਰਾਪਤ ਕਰ ਲੈਂਦੇ ਹਨ। ਨਾਰਾਇਣ ਸੇਵ ਸਗਲ ਫਲ ਪਾਹੀ। ਅਸਲ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਆਪ ਹੀ ਸਾਰੀਆਂ ਦਾਤਾਂ ਦਾ ਮਾਲਕ ਹੈ, ਸਾਰੇ ਸੁੱਖਾਂ ਦਾ ਦੇਣ ਵਾਲਾ ਹੈ। ਮਨੁੱਖ ਨੂੰ ਇਹ ਭਰੋਸਾ ਬਣ ਆਏ, ਇਹ ਵਿਸ਼ਵਾਸ ਬਣੇ ਕਿ ਸਾਰੇ ਸੁੱਖ ਦੇਣ ਵਾਲਾ ਕੇਵਲ ਅਕਾਲ ਪੁਰਖ ਪ੍ਰਭੂ ਆਪ ਹੈ। ਪਰ ਮਨੁੱਖ
ਦੁਨੀਆਂ ਦੇ ਵਿੱਚੋਂ ਸੁੱਖਾਂ ਦੀ ਭਾਲ ਕਰਦਾ ਹੈ, ਪਦਾਰਥਾਂ ਦੇ ਵਿੱਚੋਂ ਮਨੁੱਖ ਸੁੱਖਾਂ ਨੂੰ ਲੱਭਦਾ ਹੈ, ਪਰ ਜਿਤਨੇ ਵੀ ਸੁੱਖ ਦੁਨੀਆਂ ਦੇ ਅੰਦਰ ਮਨੁੱਖ ਭਾਲਦਾ ਹੈ, ਹਰੇਕ ਸੁੱਖ ਦੇ ਪਿੱਛੇ ਦੁੱਖ ਆ ਖਲੋਂਦੇ ਨੇ। ਜਿਨ੍ਹਾਂ ਨੇ ਪਰਮੇਸ਼ਵਰ ਦੇ ਨਾਮ ਨੂੰ ਜੀਵਨ ਦਾ ਆਧਾਰ ਬਣਾ ਲਿਆ, ਉਹੀ ਸਦੀ ਵੀ ਸੁੱਖ ਹੈ, ਉਹੀ ਸਦੀ ਵੀ ਆਨੰਦ ਹੈ। ਨਾਰਾਇਣ ਸੇਵ ਸਗਲ ਫਲ ਪਾਹੇ, ਉਸ ਦੀ ਸੇਵਾ ਕੀਤੇ ਆ। ਸੇਵਾ ਕੀ ਹੈ? ਉਸ ਦੀ ਭਗਤੀ, ਉਸ ਨੂੰ ਯਾਦ ਕਰਨਾ, ਚਿੰਤਨ ਕਰਨਾ, ਸਗਲ ਫਲ ਪਾਹੇ, ਸਾਰੇ ਫਲ ਪ੍ਰਾਪਤ ਕਰ ਲੈਂਦੇ ਨੇ। ਨਾਰਾਇਣ ਮਨ ਮਾਹੇ ਆਧਾਰ, ਨਾਰਾਇਣ ਬੋਹਿਤ ਸੰਸਾਰ। ਮਨ ਦੇ ਵਿੱਚ ਪਰਮੇਸ਼ਵਰ ਦੇ ਨਾਮ ਦਾ ਆਧਾਰ। ਦਰਅਸਲ ਮਨੁੱਖ ਨੂੰ ਮਾਨਸਿਕ ਤੌਰ 'ਤੇ ਜਿਉਣ ਦੇ ਲਈ ਕੋਈ ਨਾ ਕੋਈ ਆਸਰਾ ਚਾਹੀਦਾ, ਆਧਾਰ ਚਾਹੀਦਾ, ਮਨੁੱਖ ਲੱਭਦਾ। ਪਰਿਵਾਰ ਦਾ ਆਸਰਾ, ਧਨ ਦਾ ਆਸਰਾ, ਦੁਨੀਆਂ ਦੇ ਵਿੱਚ ਇਹ ਸਾਰੇ ਆਸਰੇ ਜਿਸ ਨੂੰ ਸਾਹਿਬ ਕਹਿੰਦੇ ਨੇ, ਕਿਸ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੋਂ। ਠੀਕ ਹੈ, ਦੁਨੀਆਂ ਦੇ ਵਿੱਚ ਲੋਕਾਂ ਦੇ ਆਸਰੇ ਹੋਰ ਹੋਣਗੇ, ਆਧਾਰ ਲੋਕਾਂ ਨੇ ਬਣਾਏ ਹੋਣਗੇ, ਪਰ ਜਿਨ੍ਹਾਂ ਨੇ ਪਰਮੇਸ਼ਵਰ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ, ਉਹਨਾਂ ਦੇ ਲਈ ਪਰਮੇਸ਼ਵਰ ਦਾ ਨਾਮ ਇਸ ਸੰਸਾਰ ਸਾਗਰ ਤੋਂ ਪਾਰ ਕਰਨ ਦੇ ਲਈ ਬੋਹਿਤ ਜਹਾਜ਼ ਦੀ ਤਰ੍ਹਾਂ ਹੈ। ਹੁਣ ਸਾਗਰ ਦੇ ਵਿੱਚੋਂ, ਦਰਿਆ ਦੇ ਵਿੱਚੋਂ, ਪਾਣੀ ਦੇ ਵਿੱਚੋਂ ਲੰਘਣਾ ਹੋਵੇ, ਸਾਧਨ ਅਪਣਾਉਣੇ ਪੈਂਦੇ ਨੇ। ਬੇੜੀ ਚਾਹੀਦੀ ਹੈ, ਬੋਹਿਤ ਦੀ ਲੋੜ ਹੈ। ਇਹ ਸੰਸਾਰ, ਇਹ ਦੁਨੀਆਂ ਵੀ ਸਾਗਰ ਦੀ ਤਰ੍ਹਾਂ ਹੈ। ਇਸ ਦੁਨੀਆਂ ਵੀ ਸਾਗਰ ਦੇ ਵਿੱਚੋਂ ਪਾਰ ਲੰਘਣ ਵਾਸਤੇ ਸਤਿਗੁਰੂ ਦਾ ਉਪਦੇਸ਼, ਸਤਿਗੁਰੂ ਦੀ ਸਿੱਖਿਆ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਇੱਕ ਬਚਨ ਆਪਾਂ ਪੜ੍ਹਦੇ ਹਾਂ, ਸਤਿਗੁਰ ਬੋਹਿਤ ਹਰ ਨਾਮ ਹੈ ਕਿਤ ਬਿਦ ਚੜ੍ਹਿਆ ਜਾਏ। ਕਿਵੇਂ ਸਵਾਰ ਹੋਈਏ? ਇਹ ਤਾਂ ਗੱਲ ਪਤਾ ਲੱਗੀ ਵੀ ਨਾਮ ਰੂਪੀ ਬੋਹਿਤ ਜਹਾਜ਼ ਹੈ ਸਤਿਗੁਰੂ, ਪਰ ਸਵਾਰ ਕਿਵੇਂ ਹੋਣਾ ਹੈ? ਸਾਹਿਬ ਕਹਿੰਦੇ ਨੇ, ਸਤਿਗੁਰ ਕਹਿ ਭਾਣੇ ਜੋ ਚੱਲੇ ਵਿੱਚ ਬੋਹਿਤ ਬੈਠਾ ਆਏ, ਰਜ਼ਾ ਦੇ ਵਿੱਚ ਜਿਉਣ ਦੀ ਜੁਗਤ ਆ ਜਾਏ, ਗੁਰੂ ਦੇ ਹੁਕਮ ਦੇ ਵਿੱਚ ਚੱਲਣ ਦੀ ਜੁਗਤ ਆ ਜਾਏ। ਅਤੇ ਸਾਹਿਬ ਕਹਿੰਦੇ ਨੇ ਫਿਰ ਇਸ ਨਾਮ ਰੂਪੀ ਜਹਾਜ਼ ਦੇ ਵਿੱਚ ਸਵਾਰ ਹੋ ਕੇ ਭਾਉ ਜਲ ਸੰਸਾਰ ਤੋਂ ਲੰਘ ਸਕਦੇ ਹਾਂ। ਪਰ ਨਾਰਾਇਣ ਕਹਿਤ ਜਮ ਭਾਗ ਪਲਾਇਣ, ਜਮਾਂ ਦਾ ਜਿਹੜਾ ਡਰ ਹੈ ਉਹ ਪਲਾਇਣ ਕਰ ਜਾਂਦਾ, ਪਰ ਜਮਾਂ ਦਾ ਡਰ ਨਹੀਂ ਰਹਿੰਦਾ। ਕਿਉਂ? ਨਾਰਾਇਣ ਦੰਤ ਭਾਨੇ ਡਾਇਣ, ਪਰਮੇਸ਼ਵਰ ਨੇ ਮਾਇਆ ਡੰਗਣੀ ਦੇ ਦੰਦ ਉਹਨਾਂ ਨੂੰ ਭੰਨ ਦਿੱਤਾ ਹੈ। ਕਿਉਂ? ਕਿਉਂਕਿ ਉਹ ਮਾਇਆ ਦੀ ਕਾਲਖ ਤੋਂ ਨਿਰਲੇਪ ਹੈ, ਮਾਇਆ ਦਾ ਪ੍ਰਭਾਵ ਅਕਾਲ ਪੁਰਖ 'ਤੇ ਨਹੀਂ। ਨਾਰਾਇਣ ਦੰਤ ਭਾਨੇ ਡਾਇਣ, ਉਹ ਦੰਦ ਭੰਨਣ ਵਾਲਾ ਹੈ। ਅਤੇ ਸਾਹਿਬ, ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਨੇ ਕਿਰਪਾ ਕੀਤੀ, ਉਹ ਅਕਾਲ ਪੁਰਖ ਵਾਹਿਗੁਰੂ ਸਦਾ ਰਹਿਮਤਾਂ ਅਤੇ ਬਖਸ਼ਿਸ਼ਾਂ ਕਰਨ ਵਾਲਾ ਹੈ। ਨਾਰਾਇਣ ਸਦ ਸਦ ਬਖਸ਼ੰਦ, ਨਾਰਾਇਣ ਕਿਨੇ ਸੁਖ ਸਹਿਜ ਆਨੰਦ। ਉਹ ਸਦਾ ਹੀ ਬਖਸ਼ਿਸ਼ਾਂ ਕਰਨ ਵਾਲਾ ਹੈ। ਸਦ ਬਖਸ਼ੰਦ, ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ, ਸਾਰਿਆਂ ਦੇ ਜੀਵਨ ਦਾ ਆਧਾਰ ਅਤੇ ਬਖਸ਼ਿਸ਼ਾਂ ਕਰਨ ਵਾਲਾ, ਅਤੇ ਸੁੱਖਾਂ ਦੀ ਦਾਤ ਸਾਡੀ ਝੋਲੀ ਦੇ ਵਿੱਚ ਪਾ ਕੇ ਨਿਵਾਜਦਾ ਹੈ। ਨਾਰਾਇਣ ਕਿਨੇ ਸੁਖ ਆਨੰਦ, ਉਸ ਦੇ ਨਾਮ ਦੇ ਵਿੱਚੋਂ ਸਾਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ, ਕਿਉਂਕਿ ਸਰਬ ਸੁੱਖਾਂ ਕਾ ਦਾਤਾ ਸਤਿਗੁਰ
ਤਾਂ ਕਿ ਸ਼ਰਨ ਹੀ ਪਾਈਏ, ਉਸ ਦੀ ਸ਼ਰਨ ਦੇ ਵਿੱਚ ਆ ਕੇ ਨਾਮ ਦੇ ਰਾਹੀਂ ਆਤਮਕ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਨਾਰਾਇਣ ਪ੍ਰਗਟ ਕੀਨੋ ਪ੍ਰਤਾਪ, ਨਾਰਾਇਣ ਸੰਤ ਕੋ ਮਾਈ ਬਾਪ। ਅਕਾਲ ਪੁਰਖ ਪਰਮੇਸ਼ਵਰ ਦੇ ਨਾਮ ਦਾ ਪ੍ਰਤਾਪ ਹੈ। ਹਿਰਦੇ ਦੇ ਵਿੱਚ ਨਾਮ ਪ੍ਰਗਟ ਹੋਵੇ, ਉਸ ਦਾ ਪ੍ਰਤਾਪ ਨਜ਼ਰ ਆਉਂਦਾ ਹੈ, ਦਿਖਾਈ ਦਿੰਦਾ ਹੈ। ਅਤੇ ਜਿਨ੍ਹਾਂ 'ਤੇ ਨਾਮ ਦਾ ਪ੍ਰਤਾਪ ਹੈ ਉਹਨਾਂ ਨੂੰ ਸਤਿਗੁਰੂ ਨੇ ਆਖਿਆ, ਅਕਾਲ ਪੁਰਖ ਪਰਮਾਤਮਾ ਦੀ ਵਡਿਆਈ, ਉਸ ਦੇ ਗੁਣਾਂ ਨੂੰ ਗਾਇਨ ਕਰਨ ਵਾਲੇ ਜਿਹੜੇ ਭਗਤ ਜਨ ਸੇਵਕ ਨੇ, ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਇੰਝ ਸਹਾਈ ਹੁੰਦਾ ਹੈ ਜਿਵੇਂ ਇੱਕ ਬੱਚੇ ਦੇ ਲਈ ਮਾਪਿਓ ਨੇ। ਨਾਰਾਇਣ ਸੰਤ ਕੋ ਮਾਈ ਬਾਪ, ਸੰਤ ਭਗਤ ਦੇ ਲਈ ਪਰਮੇਸ਼ਵਰ ਦਾ ਨਾਮ ਇੰਝ ਜੀਵਨ ਦਾ ਆਸਰਾ ਆਧਾਰ ਹੈ ਜਿਵੇਂ ਬੱਚੇ ਦੇ ਲਈ ਮਾਤਾ ਪਿਤਾ ਉਸਦੇ ਜੀਵਨ ਦੀ ਸੰਭਾਲ ਕਰਨ ਵਾਲੇ ਨੇ, ਉਸ ਦਾ ਆਧਾਰ ਨੇ। ਪਰ ਇਹ ਨਾਮ ਦੀ ਦਾਤ ਜਿਹੜੀ ਮਿਲਦੀ ਹੈ ਗੁਰੂ ਕੀ ਸੰਗਤ ਦੇ ਵਿੱਚੋਂ, ਨਾਰਾਇਣ ਸਾਧ ਸੰਗ ਨਾਰਾਇਣ, ਸਾਧ ਸੰਗਤ ਦੇ ਵਿੱਚ ਜੁੜ ਕੇ ਉਸ ਦੇ ਨਾਮ ਦੀ ਅਰਾਧਨਾ, ਬਾਰੰਬਾਰ ਨਾਰਾਇਣ ਗਾਇਣ, ਬਾਰ ਬਾਰ ਸਤਿਗੁਰੂ ਦੇ ਸਨਮੁਖ ਹੋ ਕੇ ਉਸ ਦੇ ਨਾਮ ਨੂੰ ਗਾਇਨ ਕਰਨਾ। ਅਤੇ ਪਾਤਸ਼ਾਹ ਕਹਿੰਦੇ ਨੇ ਸ਼ਬਦ ਦੇ ਰਾਹੀਂ ਪ੍ਰਾਪਤੀ ਕੀ ਹੋਵੇਗੀ, ਮਿਲਦਾ ਕੀ ਹੈ? ਬਸਤ ਅਗੋਚਰ ਗੁਰ ਮਿਲ ਲਹੀ, ਨਾਰਾਇਣ ਓਟ ਨਾਨਕ ਦਾਸ ਗਹੀ। ਉਹ ਵਸਤੂ, ਉਹ ਧਨ ਦੌਲਤ ਦੀ ਪ੍ਰਾਪਤੀ ਹੁੰਦੀ ਹੈ ਜਿੱਥੋਂ ਤੱਕ ਸਾਡੇ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੈ। ਇਹਨਾਂ ਅੱਖਾਂ ਦੇ ਰਾਹੀਂ ਉਹਨੂੰ ਦੇਖਿਆ ਨਹੀਂ ਜਾ ਸਕਦਾ, ਕੰਨਾਂ ਦੇ ਰਾਹੀਂ ਉਸ ਨੂੰ ਸੁਣਿਆ ਨਹੀਂ ਜਾ ਸਕਦਾ, ਪਰ ਗੁਰੂ ਦੇ ਸਨਮੁਖ ਹੋ ਕੇ ਉਹ ਪਰਮੇਸ਼ਵਰ ਦੇ ਨਾਮ ਰੂਪੀ ਵਸਤੂ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਗੁਰੂ ਦੀ ਰਹਿਮਤ ਦੇ ਰਾਹੀਂ ਉਸਨੂੰ ਦੇਖਿਆ ਜਾ ਸਕਦਾ ਹੈ, ਅਤੇ ਜਿਹੜਾ ਉਹ ਨਾਮ ਵਸਤੂ ਨੂੰ ਪ੍ਰਾਪਤ ਕਰ ਲੈਂਦਾ ਹੈ ਵੱਡਿਆਂ ਭਾਗਾਂ ਵਾਲਾ, ਉਸਨੂੰ ਸਾਹਿਬ ਨੇ ਆਖਿਆ ਨਾਰਾਇਣ ਓਟ ਨਾਨਕ ਦਾਸ ਗਹੀ। ਹੇ ਨਾਨਕ, ਉਸ ਪਰਮੇਸ਼ਵਰ ਦੀ ਓਟ ਲੈ ਕੇ ਨਾਮ ਨੂੰ ਹਿਰਦੇ ਦੇ ਵਿੱਚ ਟਿਕਾ ਲਿਆ, ਅਤੇ ਦਾਸ ਨੇ ਉਹ ਪਰਮੇਸ਼ਵਰ ਦੇ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਪਕੜ ਲਿਆ, ਭਾਵ ਧਾਰਨ ਕਰ ਲਿਆ। ਸਤਿਗੁਰੂ ਐਸੀ ਬਖਸ਼ਿਸ਼ ਕਰ ਰਹੇ ਨੇ, ਸਾਧ ਸੰਗਤ ਦੇ ਵਿੱਚ ਜੁੜਿਆ ਨਾਮ ਦੀ ਪ੍ਰਾਪਤੀ, ਔਰ ਜਿਹੜਾ ਨਾਮ ਅਕਾਲ ਪੁਰਖ ਪਰਮੇਸ਼ਵਰ ਦਾ ਉਹ ਸਾਰਿਆਂ ਦੇ ਵਿੱਚ ਜੋਤ ਕਰਕੇ ਵਿਆਪਕ ਹੈ, ਸ਼ਬਦ ਦੇ ਰਾਹੀਂ ਉਸ ਨੂੰ ਮਿਲਾਪ ਦਾ ਸੁੱਖ ਮਾਣਿਆ ਜਾ ਸਕਦਾ ਹੈ, ਆਨੰਦ ਮਾਣਿਆ ਜਾ ਸਕਦਾ ਹੈ। ਸਤਿਗੁਰੂ ਕਿਰਪਾ ਕਰਨ, ਅੱਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਨੇ ਇਹ ਪਾਵਨ ਉਪਦੇਸ਼ ਆਪਾਂ ਸਾਰਿਆਂ ਨੂੰ ਬਖਸ਼ਿਸ਼ ਕੀਤਾ। ਨਾਰਾਇਣ ਅਕਾਲ ਪੁਰਖ ਪਰਮੇਸ਼ਵਰ ਦਾ ਨਾਮ, ਉਸ ਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ ਤਾਂ ਕਿ ਲੋਕ ਪਰਲੋਕ ਸੁਹੇਲਾ ਹੋ ਸਕੇ। ਇਹਨੇ ਕੁ ਵਿਚਾਰਾਂ ਆਪ ਜੀ ਪ੍ਰਵਾਨ ਕਰ ਲੈਣੀਆਂ। ਆਓ ਸਤਿਕਾਰਯੋਗ ਕੀਰਤਨੀਆਂ ਪਾਸੋਂ ਆਪ ਜੀ ਨੇ ਰੱਬੀ ਗੁਰਬਾਣੀ ਦੇ ਕੀਰਤਨ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵੇਲੇ ਰੱਖੋ ਰੱਖਣ ਹਰ ਦਿਆਲਾ ਨਾਨਕ ਘਰ ਕੀ ਗੋਲੇ ਜੇ ਤੂੰ ਤੁੱਠਾ ਕਿਰਪਾ ਨਿਧਾਨ ਨਾ ਦੂਜਾ ਵੇਖਾਲ ਇਹਾ ਪਾਈ ਮੂੰਹ ਦਾਤੜੀ ਨਿਤ ਹਿਰਦਾ ਰੱਖਾਂ ਸੰਭਾਲ ਸੁਕਹੁ ਟਲ ਗੁਰ ਸੇਵੀਆ ਅਹਨ ਸਹਿ ਸੁਭਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਇ ਵਾਹਿਗੁਰੂ ਜੀ ਗੋਂਡ ਮਹੱਲਾ ਪੰਜਵਾਂ ਨਾਮ ਨਿਰੰਜਨ ਨੀਰ ਨਰਾਇਣ ਰਸਨਾ ਸਿਮਰਤ ਪਾਪ ਬਲਾਇਣ ਨਾਮ ਨਿਰੰਜਨ ਨੀਰ ਨਰਾਇਣ ਰਸਨਾ ਸਿਮਰਤ ਪਾਪ ਬਲਾਇਣ ਰਹਾਉ ਨਾਰਾਇਣ ਸਭ ਮਹਿ ਨਿਵਾਸ ਨਾਰਾਇਣ ਘਟ ਘਟ ਪਰਗਾਸ ਨਾਰਾਇਣ ਕਹਿਤੀ ਨਰਕ ਨ ਜਾਹੀ ਨਾਰਾਇਣ ਸੇਵਾ ਸਗਲ ਫਲ ਪਾਹੀ

ਖਾਲਸਾ ਸਿਮਰਤ ਵਖਿਆਨ ਸਗਲ ਤਿਆਗ ਮਨ ਮੱਧੇ ਫਿਰਿਆ ਪੁੰਨ ਦਾਨ ਹੋਮੇ ਬਹੁ ਰਤਨਾ ਵਰਤ ਨੇਮ ਕਰੇ ਬਹੁ ਭਾਤੀ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ ਮਹਾ ਉਦਾਸਤ ਪੀਸਰ ਥੀਵੈ ਕਣਕ ਅਸਵ ਹੈ ਵਰ ਭੂਮਦਾਨ ਜੈਨ ਮਾਰਗ ਸੰਜਮਤ ਸਾਧਨ ਤੋਪੀ ਹੋਮੇ ਮੈਲ ਨ ਜਾਏ ਨਾਨਕ ਗੁਰਮੁਖ ਨਾਮ ਜਗਤ ਗਤ ਪਾਹੇ ਗਰ ਗੁਮਾਨ ਨ ਮਨ ਤੇ ਹੁਟੇ ਮਨ ਕੀ ਮੈਲ ਨ ਤੰਤੇ ਜਾਤ ਮਨ ਤੇ ਕਬੂ ਨ ਵਿਖਿਆ ਟਰੈ ਸੁਧ ਕਹਾ ਹੋਏ ਕਾਚੀ ਪੀਤ ਨਾਨਕ ਨਾਮ ਉਦਰੇ ਪਤਿਤ ਬਹਮੂਚ ਅਨੇਕ ਜਤਨ ਕਰ ਤ੍ਰਿਸ਼ਨ ਨ ਤ੍ਰਾਪੇ ਕੋਟ ਪਾਵ ਦਰਗੇ ਨਹੀਂ ਸਿਜੈ ਮੋਹੇ ਵਿਆਪੇ ਮਾਇਆ ਜਾਲ ਗੋਬਿੰਦ ਭਜਨ ਮਿਲ ਤਿਨ ਨਹੀਂ ਮਾਨੇ ਨਾਨਕ ਜੁਲੇ ਸਹਿਜ ਸੁਭਾਏ ਸਾਜਨਾ ਕੀ ਸੇਵਾ ਲਾਗੈ ਹਰ ਹਰ ਨਾਮ ਹਿਰਦੇ ਸਦ ਗਾਵੈ ਸਾ ਸੰਗੇ ਹੋਮੇ ਛੋਰੈ ਸਾਜਨਾ ਕੀ ਸਰਨੀ ਪਰੈ ਨਾਨਕ ਕੇ ਬਲ ਬਲ ਜਾਸਾ ਸਾ ਸੰਗ ਜਾ ਕਾ ਮਿਟੇ ਅਭਿਮਾਨ ਸੋ ਗਣੀਏ ਸਭ ਤੇ ਉੱਚਾ ਹਰ ਹਰ ਨਾਮ ਤਿੰਨ ਘਟ ਘਟ ਜੀਨਾ ਪੇਖੇ ਸਗਲ ਸਿਸ ਸਾਜਨਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਥਾਵੇ ਕੋ ਨਉ ਤੇਰਾ ਥਾਉ ਸਗਲ ਕਟਾਕੋ ਦੇਵੋ ਦਾਨ ਸਗਲ ਕਟਾਕੇ ਅੰਤਰ ਜਾਮੀ ਆਪਨ ਸੰਗ ਆਪ ਪ੍ਰਵਰਾਤੇ ਨਾਨਕ ਅਵਰ ਨ ਜਾਣਸ ਕੋਏ ਹਰ ਕੋ ਨਾਮ ਜਪ ਨਿਰਮਲ ਕਰਮ ਸਾ ਸੰਗ ਦੁਰਮਤ ਮਲ ਹਿਰਿਆ ਹਰ ਕਾ ਨਾਮ ਜਪੋ ਜੀ ਸਦਾ ਹਰ ਕੋ

ਸਰਸਵਤੀ ਕਮਨ ਮੂਲਤੇ ਕਮਨ ਦਿਸ਼ਟਾਨੀ ਘਰ ਬਗਨ ਮੈਂ ਜਿਨੇ ਉਭਾਰਿਆ ਪਰ ਜੋਬਨ ਭੋਜਨ ਸੁਖ ਸੂਦ ਮੁਖ ਪਿਆਓ ਬੈਠ ਕੋ ਦੈਨ ਬਖਸ਼ ਲਿਓ ਤੋ ਨਾਨਕ ਸੀਜੇ ਸੁਤ ਪ੍ਰਾਤ ਮੀਤ ਬੰਤਾ ਸੰਗ ਹਸੇ ਸੁਖਦਾਈ ਪਵਨ ਪਾਵਕ ਮੁੱਲਾ ਸਗਲ ਸਮੱਗਰੀ ਸੰਗ ਸਾਥ ਬਸਾ ਤਿਸੇ ਤਿਆਗ ਅਵਰ ਸੰਗ ਰਚਨਾ ਨਾਨਕ ਕਾਲ ਲਿਹੋ ਪ੍ਰਭ ਆਪੇ ਤਿਸਿਓ ਪ੍ਰੀਤ ਨ ਕਰੇ ਗਵਾਰ ਦਾਸਿਓ ਮੂੜਾ ਮਨ ਨਹੀਂ ਲਾਵੇ ਕੋਂਦਾ ਜਾਨ ਦੂਰੇ ਜਿਸੇ ਵਿਸਾਰੇ ਮੁਗਦਾ ਜਾਨ ਨਾਨਕ ਰਾਖਣ ਹਾਰ ਅਪਾਰ ਸਾਚ ਚੋੜ ਚੂਰ ਸੰਗ ਮਚੇ ਜੋ ਹੋਵਨ ਸੋ ਦੂਰ ਪਰਾਨੇ ਸੰਗ ਸਹਾਈ ਤਿਸ ਪਰ ਹਰੈ ਗਰਦ ਪੀਤ ਪਸਮ ਸੰਗ ਹੋਏ ਨਾਨਕ ਕਾਲ ਲਿਹੋ ਪ੍ਰਭ ਦਿਆਲ ਲੋਕ ਪਚਾਰਾ ਕਰੇ ਦਿਨ ਰਾਤ ਛਪਸ ਨਹੀਂ ਕਿਛ ਕਰੇ ਛਪਾਇਆ ਅੰਤਰ ਵਿਆਪੇ ਲੋਭ ਸੁਵਾਨ ਗਲ ਪਾਥਰ ਕੈਸੇ ਤਰੇ ਅਥਾਹ ਨਾਨਕ ਤੇਜਨ ਸਹਿਜ ਸੁਮਾਤ ਗੈਲੇ ਓੜ ਨਿਭਾਵੇ ਨਿਸਕਈਏ ਤੋ ਸਮਝੇ ਭੂਰਾ ਜਤਨ ਕਰੇ ਤੋ ਪੀ ਸੁਰ ਭੰਗ ਨਹੀਂ ਹੋ ਤੂਹਾਂ ਉਸ ਗਵਨ ਨਾਨਕ ਤੁਮਰੀ ਕਿਰਪਾ ਤਰੈ ਜੋ ਬਹਿਰਾਈ ਤਾਸਿਓ ਪ੍ਰੀਤ ਆਨੰਦ ਕੇਲ ਮਾਇਆ ਰੰਗ ਰਸੇ ਕਾਲ ਨਾ ਆਵੇ ਮੂੜੇ ਚੀਤ ਝੂਠ ਵਿਕਾਰ ਮਹਾ ਲੋਭ ਧਰੋਹੋ ਜੀਉ ਪਿੰਸਵ ਤੇਰੀ ਰਾਸ ਤੁਮਰੀ ਕਿਰਪਾ ਮੈਂ ਸੂਖ ਕਨੇਰੇ ਉੱਚੇ ਤੇ ਉੱਚਾ ਅੰਤ ਤੇ ਹੋ

ਵਧੀ ਏਕ ਬਸ ਕਾਰਨ ਬਖੋਟ ਗਵਾਵੇ ਤੋ ਮੂੜਾ ਕਹਕਾ ਕਰੇ ਤਾਕੋ ਕੀਜੇ ਸਨ ਨਮਸਕਾਰਾ ਸਰਬ ਸੂਖ ਤਾਹੂ ਮਨ ਬੁੱਠਾ ਸਰਬ ਥੋਕ ਨਾਨਕ ਤਿਨ ਪਾਇਆ ਖਾਤ ਪੀਤ ਵਰਤੇ ਆਨੰਦ ਉਲਾਸ ਅਗਿਆਨੀ ਮਨ ਰੋਸ ਕਰੇ ਬਹੁਤ ਉਸਕਾ ਵਿਸ਼ਵਾਸ ਨਾ ਹੋਵੇ ਪ੍ਰਭ ਕੀ ਆਗਿਆ ਮਾਨੈ ਮਾਥੇ ਨਾਨਕ ਸਾਹਿਬ ਸਦਾ ਦਿਆਲ ਸਰ ਪਰ ਹੋਵਤ ਜਾਨ ਅਨੇਤ ਉਹ ਬਿਨਸੇ ਉਹ ਮਨ ਪਛਤਾਵੇ ਲਪਟ ਰਿਓ ਤੈ ਅੰਧ ਅੰਧਾਰ ਤਾਕੋ ਹੱਥ ਨਾ ਆਵੇ ਕੇ ਕਿਰਪਾ ਨਾਨਕ ਆਪਲੇ ਲਾਈ ਮਿਥਿਆ ਹਮੇ ਮਮਤਾ ਮਾਇਆ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰੰਗ ਸੰਗ ਮਾਇਆ ਭੇਖ ਹਸਤਾ ਮਿਥਿਆ ਆਪਸ ਉੱਪਰ ਗਰਤ ਗਮਾਨ ਨਾਨਕ ਜਪ ਜਪ ਜੀਵੇ ਹਰ ਕੇ ਚਰਨ ਮਿਥਿਆ ਹਸਤ ਪਾ ਦਰਬ ਕੋ ਹਿਰਹੇ ਮਿਥਿਆ ਰਸਨਾ ਭੋਜਨ ਅਨ ਸਵਾਦ ਪਰ ਲੋਭ ਲਵਾਵੇ ਮਿਥਿਆ ਬਾਸ ਲੇਤ ਬੇਕਾਰਾ ਸਫਲ ਦੇ ਨਾਨਕ ਹਰ ਹਰ ਨਾਮ ਲਏ ਸਾਚ ਬਿਨਾ ਕਹਿ ਹੋਵਤ ਸੁੱਚਾ ਮੁਖ ਆਵਤ ਤਾਂ ਕੇ ਦੁਰਗੰਧ ਮੇਘ ਬਿਨਾ ਜੋ ਖੇਤੀ ਜਾਏ ਕੇ ਪਿੰਡ ਰਾਰਥ ਦਾਮ ਨਾਨਕ ਤਾਂ ਕੇ ਬਲ ਬਲ ਜਾਓ ਮਨ ਨਹੀਂ ਪ੍ਰੀਤ ਮੁਖੋ ਗੁੰਡਲਾਵਤ ਬਾਹਰ ਭੇਖ ਨਾ ਕਾਹੂ ਭੀਨ ਜਾਵਤ ਜਨਮੇ ਮਰੇ ਜਿਸਕੀ ਸੀਖ ਤਰੇ ਸੰਸਾਰ ਨਾਨਕ ਉਂਜਨ ਚਰਨ ਪਰਾਤਾ ਆਪਣਾ ਕੀਆ ਆਪੇ ਮਾਨੇ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਸਭ ਕੁਝ ਜਾਣੇ ਆਤਮ ਕੀ ਰਹਿਤ ਤਨੰਤਰ ਹਸ ਮਾਏ ਸੋ ਸੇਵਕ ਜਿਸ ਕਿਰਪਾ ਕਰੀ ਜਪਨਾ।

ਸਰਸਵਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜਿਸ ਠਾਕਰ ਕੋ ਰੱਖ ਮਨ ਮਾਹੇ ਜਿਸੋ ਸਿਮਰਤ ਪਰਮ ਗਤ ਪਾਵ ਹੈ ਧਿਆਏ ਸਦਾ ਮਨ ਦਿੰਦ ਆਠ ਪੈਰ ਸਿਮਰੋ ਤਿਸ ਰਸਨਾ ਨਾਨਕ ਸਦਾ ਧਿਆਈਏ ਧਿਆਵਨ ਜੋਗ ਤਿਸੇ ਤਿਆਗ ਤਰਲ ਭਾਵ ਹੈ ਮਨ ਆਠ ਪੈਰ ਤਾ ਕਾ ਜਸ ਗਾਵੀ ਜੇ ਮੁਖ ਤਾ ਕੋ ਜਸ ਰਸਨ ਬਖਾਨੇ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪਾਸੇ ਤੀ ਕਰ ਜਾਵ ਹੈ ਲਿਵ ਲਾਵੋ ਤਿਸ ਰਾਮ ਸੁਨੇਹੀ

ਇਕ ਸਬਿਨ ਕੋਏ ਨਾਨਕ ਏ ਲੱਛਣ ਬ੍ਰਹਮ ਗਿਆਨੀ ਹੋਏ। ਅਸ਼ਟਪਰ ਜੈਸੇ ਜਲ ਮੇ ਕਲਮ ਅਲੇਪ, ਜੈਸੇ ਸੂਰ ਸਰਬ ਕੋ ਸੋਖ, ਜੈਸੇ ਰਾਜ ਰੰਗ ਕੋ ਲਾਗੇ ਤੁਲ ਪਵਾਨ, ਜਿਉ ਬਸਦਾ ਕੋ ਖੋਦੇ ਕੋ ਚੰਦਨ ਲੇਪ, ਨਾਨਕ ਜੋ ਭਾਵਕ ਕਾ ਸਹਿਜ ਸੁਭਾਉ, ਜੈਸੇ ਮੈਲ ਨ ਲਾਗੇ ਜਲਾ, ਜੈਸੇ ਧਰ ਉੱਪਰ ਆਕਾਸ, ਬ੍ਰਹਮ ਗਿਆਨੀ ਕੇ ਨਾਹੀ ਅਭਿਮਾਨ, ਮਨ ਆਪਣਾ ਹੈ ਸਭ ਤੇ ਨੀਚਾ, ਨਾਨਕ ਜਿਨ ਪ੍ਰਭ ਆਪ ਕਰੇ, ਆਤਮ ਰਸ ਬ੍ਰਹਮ ਗਿਆਨੀ ਚੀਨਾ, ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਪਇਆ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ, ਬ੍ਰਹਮ ਗਿਆਨੀ ਕੀ ਨਿਰਮਲ ਬਿਰੁਕਤਾ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਬ੍ਰਹਮ ਗਿਆਨੀ ਕਾ ਨਹੀਂ ਬ੍ਰਹਮ ਗਿਆਨੀ ਪਰਉਪਕਾਰ ਮਾਹਾ, ਬ੍ਰਹਮ ਗਿਆਨੀ ਲੈ ਤਾਵਤ ਬੰਦਾ, ਬ੍ਰਹਮ ਗਿਆਨੀ ਸੁਫਲ ਫਲਾ, ਨਾਨਕ ਬ੍ਰਹਮ ਗਿਆਨੀ ਬਿਟਪੇ ਸਗਲ ਸੰਸਾਰ, ਬ੍ਰਹਮ ਗਿਆਨੀ ਕੇ ਬਸੇ ਪ੍ਰਭ ਸੰਗ, ਬ੍ਰਹਮ ਗਿਆਨੀ ਕੇ ਨਾਮ ਪਰਵਾਰ, ਬ੍ਰਹਮ ਗਿਆਨੀ ਹਮ ਬੁੱਧ ਤਿਆਗਤ, ਬ੍ਰਹਮ ਗਿਆਨੀ ਕੇ ਕਰ ਸਦਾ ਆਨੰਦ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼, ਬ੍ਰਹਮ ਗਿਆਨੀ ਏਕ ਸੰਗ ਹੇਤਾ, ਬ੍ਰਹਮ ਗਿਆਨੀ ਕਾ ਨਿਰਮਲ ਮੰਤ, ਬ੍ਰਹਮ ਗਿਆਨੀ ਕਾ ਵਡ ਪ੍ਰਤਾਪ, ਬ੍ਰਹਮ ਗਿਆਨੀ ਕੋ ਬਲ ਬਲ ਜਾਈਏ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਬ੍ਰਹਮ ਗਿਆਨੀ ਕੇ ਸਗਲ ਮਨ ਮਾਹੇ, ਬ੍ਰਹਮ ਗਿਆਨੀ ਕੋ ਸਦਾ ਆਦੇਸ, ਬ੍ਰਹਮ ਗਿਆਨੀ ਸਰਵ ਕਾ ਠਾਕਰ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ, ਬ੍ਰਹਮ ਗਿਆਨੀ ਸਭ ਜੀਵੇ ਨਹੀਂ ਮਰਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ, ਬ੍ਰਹਮ ਗਿਆਨੀ ਕਾ ਸਭ ਉੱਪਰ ਹਾਥ, ਬ੍ਰਹਮ ਗਿਆਨੀ ਆਪ ਨਿਰ, ਬ੍ਰਹਮ ਗਿਆਨੀ ਕੀ ਸੋਭਾ, ਬ੍ਰਹਮ ਗਿਆਨੀ ਬਣੀ, ਨਾਨਕ ਬ੍ਰਹਮ ਗਿਆਨੀ।

ਮੁਖ ਨਿਮਕ ਠਾਕਰ ਨਮਸਕਾਰ ਨਾਨਕ ਅਪਰ ਸਗਲ ਨਿਸਤਾਰੇ ਅਸ਼ਟਪਦੀ ਮਨ ਮੇ ਪ੍ਰੀਤ ਨਿਰੰਜਨ ਦਰਸ ਸਾਧ ਕੀ ਟਹਿਲ ਸੰਸੰਗ ਹੇਤ ਸਭ ਤੇ ਜਾਣੇ ਆਪਸ ਕੋ ਮੰਦਾ ਮਨ ਕੀ ਵਾਸਨਾ ਮਨ ਤੇ ਟਰੈ ਧਨ ਕੋਟ ਬਦੇ ਕੋ ਐਸਾ ਪਰਸ ਬਿਸ਼ਨ ਕੀ ਮਾਇਆ ਤੇ ਹੋਏ ਭਿੰਨ ਤਿਸ ਵੈਸ਼ਨੋ ਕਾ ਨਿਰਮਲ ਧਰਮ ਕੇਵਲ ਭਗਤ ਕੀਰਤਨ ਸੰਗ ਰਾਚੇ ਸਭ ਉੱਪਰ ਹੋਵਤ ਕਿਰਪਾਲ ਨਾਨਕ ਵੈਸ਼ਨੋ ਪਰਮ ਗਤ ਪਾਵੇ ਸਗਲ ਤਿਆਗੇ ਦੁਸ਼ਟ ਕਾ ਸੰਗ ਕਰ ਪੂਜੇ ਸਗਲ ਪਾਰ ਬ੍ਰਹਮ ਇਸ ਭਗਵਤੀ ਕੀ ਮਤ ਉੱਤਮ ਹੋਵੇ ਮਨ ਤਨ ਅਰਪੇ ਬਿਸ਼ਨ ਪ੍ਰੀਤ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੇ ਰਾਮ ਨਾਮ ਆਤਮ ਮੇ ਸੋਦੈ ਉਸ ਪੰਡਤ ਕੇ ਵਿਦੇਸ਼ ਜਗ ਜੀਵੇ ਸੋ ਪੰਡਤ ਫਿਰ ਜੋ ਨਾਵੇ ਸੂਖਮ ਮੇ ਜਾਣੇ ਅਸਤੂਲ ਨਾਨਕ ਉਸ ਪੰਡਤ ਕੋ ਸਦਾ

ਕਈ ਕੋਟ ਆਚਾਰ ਬਿਹਾਰੀ, ਕਈ ਕੋਟ ਬਨ ਭਰਮੇ ਉਦਾਸੀ, ਕਈ ਕੋਟ ਤਪੀਸਰ ਹੋਤੇ, ਕਈ ਕੋਟ ਕਵ ਕਾਵ ਵਿਚਾਰੈ, ਨਾਨਕ ਕਰਨ ਕਈ ਕੋਟ ਅੰਧ ਗਿਆਨੀ, ਕਈ ਕੋਟ ਪਿਕ ਆਤਮ ਨਿਕੋਰ, ਕਈ ਕੋਟ ਪਰ ਦੁੱਖ ਨਾ ਕਰੇ, ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪਥ ਬਿਰਖ ਨਿਪਜਾਏ, ਕਈ ਕੋਟ ਦੇਸ਼ ਭੂ ਮੰਡਲ, ਕੋਟ ਦੇਵਦਾਨ ਇੰਦਰ ਸਿਰ ਛਤਰ, ਨਾਨਕ ਜਿਸ ਤਿਸ ਭਾਵੇ ਤਿਸ ਤਿਸ ਨਿਸਤਾਰੇ, ਕਈ ਕੋਟ ਵੇਦ ਪ੍ਰਾਣ ਸਿਮਰਤ ਸਾਸਤ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਗ੍ਰੀ ਮੇ ਸਵਰਨ ਥੀਵੇ, ਕਈ ਕੋਟ ਪੂਤ ਪ੍ਰੇ ਸ਼ੁਕਰ ਮਿਰਗਾਸ, ਨਾਨਕ ਆਪ ਲਿਪਤ ਰਿਹਾ ਭਰਪੂਰ, ਕਈ ਕੋਟ ਨਰਕ ਸਵਰਗ ਨਿਵਾਸੀ, ਕਈ ਕੋਟ ਬਹੁ ਜੋਨੀ ਫਿਰੇ, ਕਈ ਕੋਟ ਕਾਲੇ ਥਕ ਪਾਹੇ, ਰਾਮ ਨਾਮ ਸੰਤਿਨ ਲਿਵ ਲਾਗੀ, ਆਤਮ ਏ ਪਾਰ ਬ੍ਰਹਮ ਲਹੰਤੇ, ਤਿਨ ਕਿਉ ਮਿਲਿਓ ਪ੍ਰਭ ਅਵਿਨਾਸ਼, ਪਾਰ ਬ੍ਰਹਮ ਤਿਨ ਲਾਗਾ ਰੰਗ, ਨਾਨਕ ਤੇਜਨ ਸਦਾ ਧਨ ਧਨ, ਕਈ ਕੋਟ ਆਕਾਸ਼ ਬ੍ਰਹਮੰਡ, ਕਈ ਜੁਗਤ ਕਿਨੋ ਵਿਸਤਾਰ, ਸਦਾ ਸਦਾ ਇੱਕ ਏਕ ਅੰਕਾਰ, ਆਪੇ ਆਪ ਜਿਨ ਹੋਵਤ ਆਪਤਮ ਪ੍ਰਗਾਸ, ਸਦਾ ਨਿਹਾਰੇ ਇੱਕੋ ਨੇਤਰੇ, ਅਮਰ ਭਏ ਸਾ ਸਦੀ ਜੀਵੇ।

ਸੋ ਨਰਕ ਪਾਤੀ ਹੋਵ ਸੁਆਨ ਸੋ ਹੋਵਤ ਪਿਸ਼ਟਾ ਕਾ ਜੰਤ ਜਨਮ ਮਰੇ ਬੋ ਜੂਨ ਭਰਮਾਵੈ ਸੋ ਮੂਰਖ ਅੰਧਾ ਗਿਆਨ ਨਾਨਕੀ ਹਾਂ ਮੁਕਤ ਆਗੇ ਸੁਖ ਪਾਵੈ ਤ੍ਰਿਣ ਸਮਾਨ ਕੋਈ ਸੰਗ ਨਾ ਜਾਵੇ ਪਲ ਪੀਤਰ ਤਾਕਾ ਹੋਏ ਬਿਨਾਸ ਮੈਂ ਹੋਏ ਜਾਏ ਪਸਮੰਤ ਧਰਮ ਰਹੇ ਤਿਸ ਕਰੇ ਖੁਆਰੀ ਸੋ ਜਾ ਨਾਨਕ ਦਰਗੇ ਪਰਵਾਨ ਸਰ ਪਾਵੇ ਸਗਲੇ ਬਿਰਥਾਰੇ ਨਰਕ ਸਵਰਗ ਫਿਰ ਅਵਤਾਰ ਹਰ ਦਰਗੇ ਕੋ ਕੈਸੇ ਗਵੈ ਜਿਸੇ ਭਲਾਈ ਨਿਕਟ ਨਾ ਆਵੇ ਕੌਣ ਨਾਨਕ ਤਾ ਕੀ ਨਿਰਮਲ ਸੋਏ ਤਬ ਇਸ ਕੋ ਸੁਖ ਨਾ ਹੀ ਕੋਏ ਤਬਲਾ ਗਰਭ ਜੋਨ ਮਹਿ ਫਿਰਤਾ ਤਬਲਾ ਨੀਚਲ ਨਾ ਹੀ ਚੀਤ ਤਬਲਾ ਧਰਮ ਰਹਿ ਦੇ ਸਜਾਏ ਗੁਰ ਪ੍ਰਸਾਦ ਨਾਨਕ ਹੋ ਛੂਟੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਨੈ ਤ੍ਰਿਪਤਾਵੇ ਖਪ ਖਪ ਮਰੇ ਸੁਪਨ ਮਨੋਰਥ ਬਿਰਥੇ ਸਭ ਕਾਜੇ ਵਡਭਾਗੀ ਕਿਸੇ ਪ੍ਰਾਪਤ ਹੋਏ ਸਦਾ ਸਦਾ ਨਾਨਕ ਹਰ ਜਾਪ ਇਸਕੇ ਹਾਥ ਕਹਾਂ ਵਿਚਾਰ ਆਪੇ ਆਪ ਆਪ ਪ੍ਰਭ ਸੋਏ ਸਭ ਤੇ ਦੂਰ ਸਭੂ ਕੇ ਸੰਗ ਆਪੇ ਏਕ ਆਪੇ ਅਨੇਕ ਨਾਨਕ ਸਦੀ ਰਿਹਾ ਸਮਾਏ ਆਪੇ ਰਚਿਆ ਸਭ ਕੇ ਸਾਥ ਸਭ ਕੁਛ ਉਸਕਾ ਕਰਨੇ ਹਾਰ ਥਾਂ ਤਰੰਤਰ ਏਕੇ ਸੋਏ ਕੌਤਕ ਕਰੇ ਰੰਗ ਅਪਾਰ ਨਾਨਕ ਕੀਮਤ ਕਹਿਣ ਗੁਰਪ੍ਰਸਾਦ ਕਿਨੇ ਵਖਿਆਨੀ ਕੋਟ ਮਦੇ ਕਿਨੇ ਵਿਰਲੇ ਚੀਨਾ ਅਤ ਸੁੰਦਰ ਅਪਾਰ ਕੱਟ ਕੱਟ ਸੁਣੀ ਪਵਿੱਤਰ ਪਵਿੱਤਰ ਪਵਿੱਤਰ

ਸੱਚ ਅਸ਼ਟਪਤੀ ਪੂਜਾ ਸੱਸ ਸੱਸ ਸੇਵ ਨਾਮ ਸੱਸ ਸੱਸ ਧਿਆਵਨ ਆਪੇ ਗੁਣਕਾਰੀ ਸਤ ਸਤ ਜਾ ਸੁਣਤਾ ਨਾਨਕ ਸਤ ਸਤ ਪ੍ਰਭ ਸੋਏ ਕਰਨ ਕਰਾਵਨ ਤਿੰਨ ਮੂਲ ਪਛਾਣਿਆ ਤਤ ਗਿਆਨ ਤਿਸ ਮਰ ਪਲਟਾਇਆ ਤਿਸ ਮਾਹੀ ਸਮਾਨਾ ਤਾਕੋ ਪਿੰਨ ਨਾ ਕਹਿਣਾ ਜਾਏ ਨਾਰਾਇਣ ਮਿਲੇ ਨਾਨਕੇ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਕੀ ਰਾਖੇ ਨਿਰੰਕਾਰਾ ਨਾਨਕ ਸੋ ਸੇਵਕ ਸਾ ਸਾ ਸਮਾਰੇ ਆਪਣੇ ਸੇਵਕ ਕੀ ਸਰ ਪਰ ਰਾਖੇ ਆਪਣੇ ਸੇਵਕ ਕੋ ਨਾਮ ਜਪਾਈ ਤਾਂ ਕੀ ਗਤਮਿਤ ਕੋਈ ਨਾ ਲਾਖੇ ਪ੍ਰਭ ਕੇ ਸੇਵਕ ਉੱਚਤੇ ਉੱਚੇ ਨਾਨਕ ਸੋ ਸੇਵਕ ਬਸਮ ਕਰੇ ਲਸਕਰ ਕੋਟ ਲਾਖੇ ਤਾਕੋ ਰੱਖ ਦੇ ਕਰ ਹਾਥ ਤਿਸ ਤੇ ਕਰਤਵ ਬਿਰਥੇ ਜਾਤ ਸਰਬ ਜੀ ਆਖਾ ਰਾਖਾ ਸੋਏ ਜਪ ਨਾਨਕ ਪ੍ਰਲਖ ਵਡਾਣੀ ਪੀ ਅੰਮ੍ਰਿਤੇ ਮੰਤਨ ਤ੍ਰਪੀਏ ਤਿਸਕ ਸ਼ਵਨ ਨਾਹੀ ਦੁਸ਼ਟਾਇਆ ਨਾਮੋ ਸੁਖਰ ਨਾਮ ਕਾ ਸੰਗ ਮੰਤਨ ਨਾਮੇ ਨਾਮ ਸਮਾਨੇ ਕਉ ਨਾਨਕ ਜਨ ਕੇ ਸਦਕਾਮ ਪ੍ਰਭ ਆਪਣੇ ਜਨ ਕੀ ਨੀ ਦਾਤ ਪ੍ਰਭ ਆਪਣੇ ਕਾ ਹੁਕਮ ਪਛਾਣੇ ਤਿਸ ਤਾ ਗੁਣ ਕਾ ਏਕ ਨਾ ਜਾਣੋ ਕਉ ਨਾਨਕ ਸੇਈ ਜਨ ਪੂਰੇ ਆਪਣਾ ਤਿੰਨ ਜਨ ਦੇ ਸੋ ਜਨ ਸਰਬ ਥੋਕ ਕਾ ਦਾਤਾ ਤਿਸਕੇ ਦਰਸ਼ ਪਾ ਮਟਾਵੇ।

ਮਿਟੇ ਗਿਆਨ ਬਿਰਛੇ ਅੰਧੇਰਾ ਮਨ ਇੱਛੇ ਨਾਨਕ ਫਲ ਪਾਓ ਰਾਮ ਨਾਮ ਅੰਤਰ ਉਰਤਾਰ ਜਿਸ ਮਨ ਬਸੇ ਸਾਚ ਪ੍ਰੀਖਿਆ ਦੁੱਖ ਦਰਦ ਮੰਤੇ ਪਉ ਜਾਏ ਦਰਗੇ ਨਿਭੇ ਖੇਪ ਤੁਮਾਰੀ ਨਾਨਕ ਬਹੁਰ ਨਾ ਆਵੇ ਜਾਏ ਉਬਰੇ ਰਾਖਣ ਹਾਰ ਧਿਆਏ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਨਾਮ ਜਪਤ ਮਨ ਹੋਵੇ ਸੁਖ ਤਿਸ ਜਨ ਕੋ ਕੋਈ ਨ ਪਹੁੰਚਣ ਹਾਰ ਨਾਨਕ ਤਾਕੇ ਕਾਰਜ ਪੂਰਾ ਦਰਸ਼ਨ ਪੇਖ ਉਤਰ ਸ੍ਰੇਸ਼ਟ ਅੰਤਰ ਜਾਮੀ ਪੁਰਖ।

ਰਾਮ ਕਲੀ ਮਹੱਲਾ ਤੀਜਾ ਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦਿ।

그룹이

Because

Dude.

Bhagavan Kadavai.

ਖੁੱਲ੍ਹੇ ਦਰ

ਕਿਰਪਾ ਕਰੋ ਜੀ ਅਨਿਆ ਸੰਗਤਾਂ ਨੂੰ ਵਾਜਦੇ ਹੋਏ ਮੁੱਖ ਭਾਵ

ਮਹਾਰਾਜ ਸਤਨਾਮ ਸ਼੍ਰੀ ਵਾਹਿਗੁਰੂ ਜੀ ਗੁਰੂ ਨਾਨਕ ਨਿਕਟ ਬਸੈ ਬਨਵਾਰੀ ਤਿੰਨ ਲਹਿਣਾ ਥਾਪ ਜੋਤ ਜਗਧਾਰੀ ਲਹਿਣੇ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਕੋ ਦੀਆ ਗੁਰ ਰਾਮਦਾਸ ਸੋਢੀ ਥਿਰਥ ਪਿਓ ਹਰ ਕਾ ਨਾਮ ਅਖੈ ਨਿਧ ਅਪਿਓ ਅਪਿਓ ਹਰ ਨਾਮ ਅਖੈ ਨਿਧ ਚਹੁੰ ਜੋ ਗੁਰ ਸੇਵਾ ਕਰ ਫਲ ਲਈਅੰ ਬੰਦਾ ਜੋ ਚਰਨ ਸ਼ਰਨ ਸੁਖ ਪਾਵੈ ਪਰਮਾਨੰਦ ਗੁਰਮੁਖ ਕਈਅੰ ਪਰਤਖ ਦੇ ਪਰ ਬ੍ਰਹਮ ਸਵਾਮੀ ਆਦਿ ਰੂਪ ਭੋਖਣ ਭਰਨੰ ਸਤਿਗੁਰ ਗੁਰ ਸੇਵ ਅਲਖ ਗਤ ਜਾ ਕੀ ਸ਼੍ਰੀ ਰਾਮਦਾਸ ਤਾਰਨ ਤਰਨੰ।

ਜਿਸ ਪਾਸ ਬੈਠਿਆ ਸੋਹੀਆ ਸਭਨਾਂ ਦਾ ਵਿਸਾਹੁ, ਜਿਸ ਪਾਸ ਬੈਠਿਆ ਸੋਹੀਆ ਸਭਨਾਂ ਦਾ ਵਿਸਾਹੁ। ਸਤਨਾਮ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਚੌਥਾ।

ਸਤਿਗੁਰ ਦਇਆ ਕਰੀ ਸੁਖ ਦਾਤਾ ਹਮ ਲਾਵੈ ਆਪਨ ਪਾਲੀ ਹਮ ਅੰਧਲੀ ਅੰਧ ਬਿਖੈ ਬਿਖਰਾਤੀ ਕਿਉਂ ਚਾਲ ਹੈ ਗੁਰ ਚਾਲੀ।

ਪਾਈ ਗੁਰ ਸੀ ਵਿਹੇਗ ਬਿਗਾਲੀ ਸਤਿਗੁਰ ਸੀ ਵਖਰ ਚ ਹਰ ਬਾਂਧੋ

ਹਰ ਹਰ ਜਪਨ ਜਪ ਲੋਚ ਲੋਚਾਨੀ ਹਰ ਕਿਰਪਾ ਕਰ ਬਨ ਵਾਲੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਵਾਜੀ, ਸਾਹ ਸੰਗਤਾ ਵਡਭਾਗੀ ਹੋ, ਜੋ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਕਮਲਾਂ ਵਿਖੇ ਬੈਠ ਕੇ ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਅਨੰਦ ਸਾਹਿਬ ਜੀ ਦੇ ਪਾਠ ਸੰਗਤਾਂ ਨੇ ਰਲ ਮਿਲ ਕੇ ਕੀਤੇ, ਵੱਡੇ ਭਾਗ ਹੋਣ ਅਤੇ ਗੁਰੂ ਦੀ ਸੰਗਤ ਨਸੀਬ ਹੁੰਦੀ ਹੈ। ਵਡਭਾਗੀ ਹਰ ਸੰਗਤ ਪਾਵੈ, ਭਾਗਹੀਨ ਭਰਮ ਝੋਟਾਂ ਖਾਵੈ, ਬਿਨ ਭਾਗਾਂ ਸਤਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੇ ਜੀਉ। ਵੱਡੇ ਭਾਗ ਹੋਣ ਅਤੇ ਗੁਰੂ ਦੀ ਸੰਗਤ ਨਸੀਬ ਹੁੰਦੀ ਹੈ, ਨਹੀਂ ਤਾਂ ਇਹੋ ਜਿਹੇ ਮਨੁੱਖ ਵੀ ਇਸ ਸੰਗਤ ਵਿੱਚ ਆਉਂਦੇ ਨੇ। ਗੁਰੂ ਸਾਹਿਬ ਜੀ ਆਪਣੀ ਪਾਵਨ ਬਾਣੀ ਦੇ ਅੰਦਰ ਫਰਮਾਨ ਕਰਦੇ ਨੇ, ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ। ਜਿਨ੍ਹਾਂ ਦੇ ਚਿੱਤ ਪੱਥਰ ਵਰਗੇ ਹੋ ਚੁੱਕੇ ਨੇ, ਉਹ ਭਾਵੇਂ ਗੁਰੂ ਦੀ ਸ਼ਰਨ ਆ ਵੀ ਜਾਣ, ਬਹਿ ਨਹੀਂ ਸਕਦੇ ਗੁਰੂ ਦੀ ਹਜ਼ੂਰੀ 'ਚ। ਵੱਡੇ ਭਾਗ ਨੇ ਸੰਗਤਾਂ ਦੇ ਜਿਹੜੇ ਰੋਜ਼ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਬੜੇ ਪ੍ਰੇਮ ਦੇ ਨਾਲ ਕਰਦੇ ਨੇ। ਵੱਡੇ ਭਾਗ ਹੋਣ ਅਤੇ ਗੁਰੂ ਦੀ ਸੰਗਤ ਨਸੀਬ ਹੁੰਦੀ ਹੈ, ਅਤੇ ਗੁਰੂ ਕਿਰਪਾ ਕਰੇ ਅਤੇ ਆਪਣੀ ਪਾਵਨ ਬਾਣੀ ਆਪਣੇ ਚਰਨਾਂ ਵਿੱਚ ਬੈਠ ਕੇ ਪੜ੍ਹਾਉਣ ਦਾ ਇਹ ਬਖਸ਼ਿਸ਼ ਕਰਦੇ ਨੇ। ਸੇ ਸਿਮਰੇ ਜਿਨ ਆਪ ਸਿਮਰਾਏ, ਉਹਨਾਂ ਜਿਨ੍ਹਾਂ ਕੋਲ ਵਾਹਿਗੁਰੂ ਆਪਣਾ ਸਿਮਰਨ ਆਪਣੀ ਬਾਣੀ ਆਪ ਪੜ੍ਹਾਉਣਾ ਚਾਹੁੰਦੇ ਨੇ, ਉਹਨਾਂ ਨੂੰ ਇਹ ਦਾਤਾਂ ਮਿਲਦੀਆਂ ਨੇ। ਆਪ ਜੀ ਦੇ ਵੱਡੇ ਭਾਗ, ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਨਾਮ।

servant.

ਸਹਿਆ ਕਰ ਮਸਤਕ ਧਾਰ ਸਾਜ ਨਿਭਾਜੇ ਮੋਏ ਦੁਸ਼ਟ ਜੋ

semana num som de manhã. Mano pichê jara lag gaya, o mano mok. Jara guru pichê lag gaya, o guru kahani bas gayi. Main aksar bachcha nu question put karda hunna ki assi paath kyon karde ho? Kadi soche ki assi baani kyon padhde ho? Bas padhi ja rahe ho. ਮਹਾਰਾਜ ਕਹਿੰਦੇ ਅਕਲੀ ਸਾਹਿਬ ਸੇਵੀ ਹੈ, ਅਕਲੀ ਪੀਤੇ ਰਹਿ। ਅਸੀਂ ਬਾਣੀ ਕਿਉਂ ਪੜ੍ਹਦੇ ਹਾਂ? ਗੁਰਸਿੱਖ ਅੰਦਰ ਇਹ ਸਵਾਲ ਜ਼ਰੂਰ ਉੱਠਣਾ ਚਾਹੀਦਾ, ਮੈਂ ਬਾਣੀ ਕਿਉਂ ਪੜ੍ਹਦਾ? ਬਾਣੀ ਵਿੱਚ ਅਕਾਲ ਪੁਰਖ ਦੇ ਗੁਣ ਨੇ ਤੇ ਮਨੁੱਖ ਦੇ ਅਵਗੁਣ। ਬਸ ਇੰਨੀ ਗੱਲ ਹੈ, ਗੁਣ ਔਰ ਅਵਗੁਣ। ਅਸੀਂ ਸਾਂਝ ਕਰਨੀ ਹੈ ਗੁਣਾਂ ਦੀ। ਜਿਵੇਂ ਜਿਵੇਂ ਮਨੁੱਖ ਦੇ ਅੰਦਰ ਗੁਣ ਆਉਂਦੇ ਜਾਣਗੇ ਅਕਾਲ ਪੁਰਖ ਦੇ, ਉਵੇਂ ਉਵੇਂ ਮਨੁੱਖ ਰੱਬ ਦਾ ਰੂਪ ਬਣ ਜਾਏ। ਦੂਰ ਨਾ ਜਾਈਏ, ਮੂਲ ਮੰਤਰੀ ਸਮਝ ਲਈਏ। ਜਿਹਨੇ ਮੂਲ ਮੰਤਰ ਨੂੰ ਕਮਾ ਲਿਆ ਉਹਨੂੰ ਸਿੱਖੀ ਦੀ ਸਮਝ ਆ ਜਾਣੀ। ਉਹ ਸਭ ਸ੍ਰਿਸ਼ਟੀ ਵਿੱਚ ਛਾਇਆ ਹੋਇਆ, ਸਮਾਇਆ ਹੋਇਆ ਇੱਕ ਓਮਕਾਰ, ਉਹਦਾ ਨਾਮ ਸੱਚਾ ਹੈ। ਕਿਵੇਂ ਸੱਚ ਬਣਨਾ ਪਏਗਾ? ਨਾਮ ਜਪ ਕੇ, ਅਤੇ ਨਾਮ ਉਹਦਾ ਸੱਚਾ ਹੈ। ਇੱਕ ਜਿਹੜੀ ਅਗਲੀ ਗੱਲ ਹੈ ਨਾ, ਜੇ ਕਿਤੇ ਮਨੁੱਖ ਨੂੰ ਸਮਝ ਆ ਜਾਵੇ ਕਰਤਾ ਪੁਰਖ ਹੈ। ਬੰਦਾ ਪਰਿਵਾਰ ਪਾਲ ਕੇ ਸੋਚਦਾ ਇਹ ਮੈਂ ਕਰਾਂ, ਕੀਰਤਨ ਕਰਕੇ ਕਹਿੰਦਾ ਇਹ ਮੈਂ ਕਰਾਂ, ਸੇਵਾ ਕਰਕੇ ਸੋਚਦਾ ਮੈਂ ਕਰ ਰਿਹਾ, ਇਹ ਭੁੱਲ ਜਾਂਦਾ ਕਿ ਮਹਾਰਾਜ ਨੇ ਪਹਿਲਾਂ ਦ੍ਰਿੜ ਕਰਾਇਆ ਕਰਤਾ। ਕਰਤਾ ਹੀ ਕਰ ਰਿਹਾ ਸਾਰਾ ਕੁਛ, ਕਰਤਾ ਹੀ ਜਿਵਾ ਰਿਹਾ ਹੈ, ਕਰਤਾ ਹੀ ਪੈਦਾ ਕਰ ਰਿਹਾ, ਉਹ ਵੀ ਕਰਤਾ ਪੁਰਖ। ਤੇ ਨਿਰਭਉ ਹੋ ਜਾਣਾ ਉਹਨੂੰ ਜਪ ਜਪ ਕੇ, ਨਿਰਭਉ ਜਪੈ ਸਗਲ ਭਉ ਮਿਟੈ। ਜਿਹੜੇ ਨਿਰਭਉ ਹੋ ਗਏ ਉਹਨਾਂ ਨੇ ਫਿਰ ਆਖਿਆ ਕਿ ਮੇਰਾ ਬੰਦ ਇੱਥੋਂ ਗੁੱਟ ਤੋਂ ਨਹੀਂ, ਇੱਥੋਂ ਸ਼ੁਰੂ ਹੁੰਦਾ। ਮੌਤ ਦਾ ਡਰ, ਦੁਨੀਆਂ ਦਾ ਸਭ ਤੋਂ ਵੱਡਾ ਡਰ ਦੁਨੀਆਂ 'ਤੇ ਮੌਤ ਦਾ ਹੈ। ਅਤੇ ਕਮਾਈਆਂ ਕਰਨ ਵਾਲੇ ਕਮਾਈ ਕਰ ਕਰਕੇ ਉਹਨੂੰ ਇੱਕ ਪਾਸੇ ਖੜਾ ਕਰ ਦਿੰਦੇ। ਬਾਬਾ ਅਜੀਤ ਸਿੰਘ ਜੀ ਨੇ ਮੌਤ ਨੂੰ ਇੱਕ ਪਾਸੇ ਖੜਾ ਕਰਤਾ, ਅਰਦਾਸ ਕੀਤੀ ਹੈ ਮੈਂ ਸੀਸ ਗੁਰੂ ਰਾਮਦਾਸ ਦੇ ਚਰਨਾਂ 'ਚ ਮੱਥਾ ਟੇਕਣਾ ਹੈ। ਮੌਤ ਦਾ ਵੀ ਡਰ, ਪਰ ਇੱਕ ਗੱਲ ਹੈ ਕਿ ਇਕੱਲਾ ਨਿਰਭਉ ਹੋ ਜਾਣਾ ਵੀ ਖਤਰਨਾਕ। ਰਾਵਣ ਨਿਰਭਉ ਸੀ, ਹਰਨਾਕਸ਼ ਨਿਰਭਉ ਸੀ, ਔਰੰਗਜ਼ੇਬ ਨਿਰਭਉ ਸੀ, ਇਹਨਾਂ ਨੂੰ ਡਰ ਹੀ ਨਹੀਂ ਕਿਸੇ ਦਾ ਰਿਹਾ। ਨਿਰਭਉ ਦੇ ਨਾਲ ਨਾਲ ਨਿਰਵੈਰ ਹੋਣਾ, ਵੈਰ ਨਹੀਂ ਰੱਖਣਾ, ਨਾ ਕੋ ਬੈਰੀ ਨਾ ਹੀ ਵਿਗਾਨਾ, ਸਗਲ ਸੰਗ ਹਮਕੋ ਬਣੇ ਆਈ। ਮੈਂ ਸ਼ਬਦ ਪੜ੍ਹ ਰਿਹਾ ਹਾਂ, ਅੰਤਰ ਗੁਰ ਅਰਾਧਣਾ ਜੇਵਾ ਜਪ ਗੁਰ ਨਉ, ਨੇਤਰੀ ਸਤਿਗੁਰ ਪੇਖਣਾ। ਮੈਂ ਕਿਹਾ ਇਹ ਨੇਤਰੀ ਸਤਿਗੁਰ ਪੇਖਣਾ ਕੀ ਹੋਇਆ? ਫਿਰ ਜਦੋਂ ਮੈਂ ਇਤਿਹਾਸ ਨਿਗਾਹ ਮਾਰੀ ਤਾਂ ਮੈਨੂੰ ਭਾਈ ਕਨ੍ਹਈਆ ਜੀ ਨਜ਼ਰ ਆਏ, ਉਹ ਹੈ ਨੇਤਰੀ ਸਤਿਗੁਰ ਪੇਖਣਾ। ਸਾਰਿਆਂ ਵਿੱਚ ਸਤਿਗੁਰ ਨਜ਼ਰ ਆਵੇ, ਆਖਣ ਲੱਗੇ ਸਤਿਗੁਰੂ ਕੰਪਲੇਂਟ ਗਈ ਨਾ ਕਿ ਮੁਸਲਮਾਨਾਂ ਨੂੰ ਵੀ, ਮੁਗਲਾਂ ਨੂੰ ਵੀ ਪੱਟੀਆਂ ਕਰੀ ਜਾ ਰਹੇ ਨੇ, ਉਹਨਾਂ ਨੂੰ ਵੀ ਪਾਣੀ ਪਿਆਈ ਜਾ ਰਹੇ ਨੇ। ਆਖਣ ਲੱਗੇ ਸਤਿਗੁਰੂ ਮੈਂ ਤੇਰਾ ਸ਼ਬਦ ਦ੍ਰਿੜ ਕੀਤਾ ਨੇਤਰੀ ਸਤਿਗੁਰ ਪੇਖਣਾ, ਅਤੇ ਕਿਵੇਂ ਮੈਂ ਸਮਝ ਲਾ ਕਿ ਇਹ ਕੋਈ ਹੋਰ ਹੈ।
ਸਾਰਿਆਂ ਵਿੱਚ ਵਾਹਿਗੁਰੂ ਜੀ ਆ। ਅਕਾਲ ਮੂਰਤ ਆ ਜੋ ਅਸੀਂ ਸ਼ੀਸ਼ੇ 'ਚ ਰੋਜ਼ ਦੇਖਦੇ ਹਾਂ, ਇਹ ਨਹੀਂ ਆ ਸਕਦਾ। ਗੱਲ ਉੱਥੇ ਆ ਜਾਣੀ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮੂਲ ਕੀ ਹੈ? ਅਕਾਲ ਮੂਰਤ। ਆਖਿਰਕਾਰ ਉਹਦੇ 'ਚ ਭੇਦ ਹੋਣਾ ਨਾ, ਉਹਦੇ ਤੋਂ ਵਿਛੜੇ। ਅਤੇ ਫਿਰ ਅਗਰ ਚਾਰੇ ਤਰਫ ਵੇਖਦਾ ਤਾਂ ਫਿਰ ਕਹਿੰਦਾ ਅਜੂਨੀ ਹੈ, ਮਜੂਨੀ ਹੈ, ਮੈਥੇ ਲੱਭਦਾ ਫਿਰ ਉਹਦਾ ਕਿਸੇ ਜੂਨੀ 'ਚ ਨਹੀਂ, ਉਹ ਹੈ ਵੀ ਔਰ ਨਹੀਂ ਵੀ, ਉਹ ਕਿਵੇਂ ਨਹੀਂ ਹੈ? ਫਿਰ ਮਹਾਰਾਜ ਕਹਿੰਦੇ ਸਵੈ, ਉਹ ਆਪਣੇ ਆਪ ਨੂੰ ਆਪੇ ਬਣਾਉਂਦਾ ਹੈ ਅਤੇ ਆਪੇ ਵਿਨਾਸ਼ ਕਰ ਲੈਂਦਾ। ਹੁਣ ਇੰਨੀਆਂ ਇੰਨੇ ਗੁਣ ਉਹਦੇ ਤੇ ਮਿਲਣ ਕਿਵੇਂ? ਇੰਨੇ ਗੁਣ ਵੀ ਸਤਨਾਮ, ਸੱਚਾ ਨਾਮ, ਕਰਤਾ ਪੁਰਖ ਕ੍ਰੀਏਟਰ ਵੀ ਉਹ ਹੈ, ਨਿਰਭਉ ਹੈ, ਨਿਰਵੈਰ ਉਹ ਹੈ, ਅਕਾਲ ਮੂਰਤ ਉਹ ਹੈ, ਅਜੂਨੀ ਉਹ ਹੈ, ਸਵੈਭਵ ਉਹ ਹੈ, ਤੇ ਮਿਲੇ ਕਿੱਦਾਂ? ਤੇ ਮਹਾਰਾਜ ਜੀ ਕਹਿੰਦੇ ਗੁਰਪ੍ਰਸਾਦ, ਉਹਦੀ ਕਿਰਪਾ ਨਾਲ ਮਿਲਦਾ ਹੈ। ਫਿਰ ਸ਼ੁਰੂ ਹੁੰਦੀ ਬਾਣੀ ਜਪ। ਜਪਣਾ ਕੀ ਹੈ? ਆਦਿ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਉਸੇ ਕੀ ਸੱਚ। ਉਹ ਸੱਚ ਨੂੰ ਜਪ ਜਪ ਕੇ, ਜਿਹੜਾ ਸ਼ੁਰੂ ਤੋਂ ਜਦੋਂ ਕੁਛ ਵੀ ਨਹੀਂ ਸੀ ਉਦੋਂ ਤੋਂ ਸੱਚ ਹੈ, ਅਤੇ ਜੁਗਾਂ ਜੁਗਾਂ ਤੱਕ ਸੱਚ ਰਹਿੰਦਾ ਹੈ। ਅਤੇ ਮਹਾਰਾਜ ਜੀ ਕਹਿੰਦੇ ਹੋਏਗਾ ਕਿ, ਕਹਿੰਦੇ ਤੂੰ ਵੀ ਸੱਚ ਹੋ, ਨਾਨਕ ਹੋਸੀ। ਪਰ ਗੱਲ ਸਮਝਾਉਣੀ ਮਨ ਨੂੰ ਬੜੀ ਔਖੀ ਹੈ। ਆਈ ਰੇ ਇਸ ਮਨ